ਪਰ ਹਮੇਸ਼ਾ ਜਿੱਤ ਧਰਮੀਆਂ ਦੀ ਹੋਈ ਹੈ, ਅਧਰਮੀਆਂ ਦਾ ਹਮੇਸ਼ਾ ਹੀ ਬੁਰਾ ਅੰਤ ਹੋਇਆ ਹੈ।

ਯਾਰ ਕਹਿੰਦੇ ਨੇ ਸਾੜਨਾ, ਮੈਨੂੰ ਸਾੜ ਦੇ ਭਾਵੇਂ ਮਾਰ ਦੇ, ਇੱਕ ਰਾਮ ਨਾ ਛੋਡੋ।

ਦੋਨਾਂ ਭਰਾਵਾਂ ਦੀ ਲੜਾਈ ਵਰਾ ਭਗਵਾਨ ਦੇ ਨਾਲ ਹੋਈ। ਇਸ ਲੜਾਈ ਵਿੱਚ ਹਰਨਾਕਸ਼ ਦਾ ਵੱਡਾ ਭਰਾ ਹਰਨਾਕਸ਼ਿਪ ਮਾਰਿਆ ਗਿਆ। ਭਰਾ ਦਾ ਦੁੱਖ ਹਰਨਾਕਸ਼ ਨੂੰ ਬਹੁਤ ਹੋਇਆ ਮਰਨ ਦਾ, ਪਰ ਵਰਾ ਭਗਵਾਨ ਦੇ ਨਾਲ ਲੜਨਾ ਬੜਾ ਔਖਾ ਸੀ। ਹਰਨਾਕਸ਼ ਨੇ ਸੋਚਿਆ ਜੇ ਵਰਾ ਭਗਵਾਨ ਦੇ ਕੋਲੋਂ ਬਦਲਾ ਲੈਣਾ ਭਰਾ ਦੀ ਮੌਤ ਦਾ ਤਾਂ ਉਨੀ ਸ਼ਕਤੀ ਵੀ ਕੋਲ ਚਾਹੀਦੀ, ਤੇ ਸ਼ਕਤੀ ਮਿਲ ਸਕਦੀ ਹੈ ਪਰਮੇਸ਼ਵਰ ਦੇ ਕੋਲੋਂ। ਹਰਨਾਕਸ਼ ਨੇ ਆਪਣਾ ਰਾਜ ਭਾਗ ਛੱਡਿਆ, ਪਹਾੜਾਂ ਦੀਆਂ ਕੁੰਦਰਾਂ ਵਿੱਚ ਬੈਠ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ, ਭਗਤੀ ਕਰਨੀ ਸ਼ੁਰੂ ਕੀਤੀ। ਦੂਸਰੇ ਪਾਸੇ ਇੰਦਰ ਦੇਵਤੇ ਨੂੰ ਪਤਾ ਲੱਗਾ ਹਰਨਾਕਸ਼ ਤਪ ਕਰਨ ਵਾਸਤੇ ਗਏ, ਇਹਦੀ ਰਾਜਧਾਨੀ ਖਾਲੀ ਪਈ ਹੈ। ਇੰਦਰ ਦੇਵਤੇ ਨੇ ਆਪਣੀ ਸੈਨਾ ਲੈ ਕੇ ਹਰਨਾਕਸ਼ ਦੀ ਰਾਜਧਾਨੀ ਤੇ ਹਮਲਾ ਕਰ ਦਿੱਤਾ, ਰਾਜਧਾਨੀ ਨੂੰ ਉਜਾੜ ਦਿੱਤਾ। ਹਰਨਾਕਸ਼ ਦੀ ਸੈਨਾ ਦਾ ਵਿਨਾਸ਼ ਕੀਤਾ। ਜਿਸ ਵਕਤ ਇਹ ਹਮਲਾ ਹੋਇਆ ਉਸ ਵਕਤ ਹਰਨਾਕਸ਼ ਦੀ ਘਰਵਾਲੀ ਜਿਹਦਾ ਨਾਮ ਕਿਆਦੂ ਸੀ ਉਹ ਗਰਭਵਤੀ ਸੀ। ਇੰਦਰ ਦੇਵਤਾ ਹਰਨਾਕਸ਼ ਦੀ ਘਰਵਾਲੀ ਕਿਆਦੂ ਨੂੰ ਨਾਲ ਲੈ ਕੇ ਆਪਣੇ ਰਾਜ ਨੂੰ ਵਾਪਸ ਮੁੜ ਪਏ। ਇਹ ਕਿਆਦੂ ਵਿਰਲਾਪ ਕਰਦੀ ਹੋਈ ਰੋਂਦੀ ਹੋਈ ਜਾ ਰਹੀ ਹੈ ਕਿ ਕੋਈ ਮੈਨੂੰ ਬਚਾਓ, ਕੋਈ ਮੇਰੀ ਰੱਖਿਆ ਕਰੋ। ਇਹਦੀ ਪੁਕਾਰ ਸੁਣ ਕੇ ਨਾਰਦ ਮੁਨੀ ਇੰਦਰ ਦੇਵਤੇ ਕੋਲ ਗਏ। ਇੰਦਰ ਨੂੰ ਕਹਿਣ ਲੱਗੇ, ਇੰਦਰ

ਲਿਆ ਗਿਆ ਜਿਸ ਨੂੰ ਆਪਾਂ ਸਾਰੇ ਪ੍ਰਹਿਲਾਦ ਭਗਤ ਕਰਕੇ ਯਾਦ ਕਰਦੇ ਹਾਂ। ਉਧਰ ਹਰਨਾਕਸ਼ ਦੀ ਤਪੱਸਿਆ ਪੂਰੀ ਹੋਈ, ਭਗਵਾਨ ਨੇ ਪ੍ਰਤੱਖ ਪ੍ਰਗਟ ਹੋ

ਮੰਗ ਤੈਨੂੰ ਕੀ ਚਾਹੀਦਾ। ਹਰ ਨਾਗਸ਼ ਨੇ ਹੱਥ ਜੋੜ ਕੇ ਕਿਹਾ, ਭਗਵਾਨ ਜੇ ਮੇਰੇ ਤੇ ਦਿਆਲ ਹੈ ਤਾਂ ਮੈਨੂੰ ਇਹ ਵਰ ਦੇ ਕਿ ਮੈਂ ਮਰਾਂ ਨਾ। ਭਗਵਾਨ ਨੇ ਕਿਹਾ, ਕੋਈ ਚੰਗਾ ਵਾਰ ਮੰਗ, ਇਹ ਵਾਰ ਮੰਗ ਕੇ ਤੂੰ ਦੁਨੀਆਂ ਚ ਜ਼ੁਲਮ ਕਰੇਗਾ। ਅਕਸਰ ਹੁੰਦਾ ਹੈ ਕਿ ਜਦੋਂ ਕਿਸੇ ਕੋਲ ਕੋਈ ਤਾਕਤ ਆ ਜਾਵੇ ਉਹ ਭਲਾ ਘੱਟ ਕਰਦਾ ਹੈ, ਜ਼ੁਲਮ ਜ਼ਿਆਦਾ ਕਰਦਾ ਹੈ, ਪਰ ਜਿਹੜਾ ਜ਼ੁਲਮ ਕਰਦਾ ਹੈ ਉਹਦਾ ਅੰਤ ਬਹੁਤ ਮਾੜਾ ਹੁੰਦਾ ਹੈ। ਭਗਵਾਨ ਨੇ ਕਿਹਾ, ਐ ਹਰਨਾਕਸ਼, ਚੰਗਾ ਵਾਰ ਮੰਗ ਜਿਹਦੇ ਨਾਲ ਦੁਨੀਆਂ ਦਾ ਭਲਾ ਹੋਵੇ। ਹਰਨਾਕਸ਼ ਕਹਿਣ ਲੱਗਾ, ਭਗਵਾਨ ਵਾਰ ਦੇਣਾ ਹੈ ਤਾਂ ਇਹੋ ਹੀ ਦੇ ਕਿ ਮੈਂ ਮਰਾਂ ਨਾ, ਮੈਨੂੰ ਹੋਰ ਕੋਈ ਵਾਰ ਨਹੀਂ ਚਾਹੀਦਾ। ਤੋ ਜਿੰਨੀ ਕੁ ਬੰਦਗੀ ਇਨਸਾਨ ਕਰਦਾ ਹੈ ਉਤਨੀ ਸ਼ਕਤੀ ਪਰਮੇਸ਼ਰ ਉਸ ਨੂੰ ਦਿੰਦਾ ਹੈ। ਕਹਿਣ ਲੱਗੇ, ਚੰਗਾ ਤੇਰੀ ਭਗਤੀ ਦੇ ਵਾਪਸ ਹਾਂ, ਜੋ ਤੂੰ ਮੰਗੇਗਾ ਮੈਂ ਤੈਨੂੰ ਦੇਵਾਂਗਾ। ਪਰ ਇੱਕ ਗੱਲ ਹੈ, ਚੰਗੀ ਮੰਗ ਦਾ ਫਲ ਚੰਗਾ ਹੁੰਦਾ ਹੈ, ਮਾੜੀ ਮੰਗ ਦਾ ਫਲ ਮਾੜਾ ਹੁੰਦਾ ਹੈ। ਹਰਨਾਕਸ਼ ਨੇ ਮੰਗਿਆ, ਨਾ ਮੈਂ ਦੇਣੇ ਮਰਾਂ, ਨਾ ਰਾਤ ਮਰਾਂ, ਨਾ ਪਾਣੀ ਵਿੱਚ ਮਰਾਂ, ਨਾ ਸੁੱਕੇ ਤੇ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਵਿੱਚ ਮਰਾਂ, ਦੁਨੀਆਂ ਦਾ ਕੋਈ ਵੀ ਹਥਿਆਰ ਮੈਨੂੰ ਮਾਰ ਨਾ ਸਕੇ, ਨਾ ਮੈਂ ਆਦਮੀ ਕੋਲੋਂ ਮਰਾਂ, ਨਾ ਮੈਂ ਕਿਸੇ ਜਾਨਵਰ ਕੋਲੋਂ ਮਰਾਂ, ਨਾ ਕਿਸੇ ਔਰਤ ਕੋਲੋਂ ਮਰਾਂ, ਸਾਰੇ ਵਾਰ ਲੈ ਲੈ। ਭਗਵਾਨ ਨੇ ਕਿਹਾ, ਚੰਗਾ ਭਾਈ, ਭਗਤੀ ਤੂੰ ਕੀਤੀ ਸੀ ਤੇ ਜੈਸਾ ਕੋਈ ਵਰ ਮੰਗੇ ਮੈਨੂੰ ਦੇਣਾ ਪੈਂਦਾ ਹੈ, ਇਹ ਵਰ ਤੈਨੂੰ ਦਿੱਤਾ। ਹਰਨਾਕਸ਼ ਬੜਾ ਖੁਸ਼ ਹੋਇਆ, ਹੁਣ ਮੈਂ ਮਰ ਨਹੀਂ ਸਕਦਾ, ਮੈਂ ਜੋ ਚਾਹਵਾਂ ਉਹ ਕਰਾਂਗਾ। ਹਰਨਾਕਸ਼ ਵਾਪਸ ਆਪਣੀ ਰਾਜਧਾਨੀ ਆਇਆ, ਰਾਜਧਾਨੀ ਉਜੜੀ ਦੇਖੀ, ਬੜਾ ਗੁੱਸਾ ਚੜਿਆ। ਬਚੀ ਹੋਈ ਸੈਨਾ ਇਕੱਠੀ ਕੀਤੀ, ਪਤਾ ਲੱਗ ਗਿਆ ਕਿ ਮੇਰੀ ਰਾਜਧਾਨੀ ਇੰਦਰ ਦੇਵਤੇ ਨੇ ਉਜਾੜੀ ਹੈ, ਬੜਾ ਗੁੱਸਾ ਚੜਿਆ। ਕੁਝ ਦੇਰ ਬਾਅਦ ਨਾਰਦ ਮੁਨੀ ਹਰਨਾਕਸ਼ ਦੀ ਘਰਵਾਲੀ ਕਿਹਾ ਦੂ ਤੇ ਪ੍ਰਹਿਲਾਦ ਭਗਤ ਨੂੰ ਲੈ ਕੇ ਉੱਥੇ ਹਾਜ਼ਰ ਹੋਏ। ਨਾਰਦ ਮੁਨੀ ਨੂੰ ਹਰਨਾਕਸ਼ ਨੇ ਨਮਸਕਾਰ ਕੀਤੀ। ਨਾਰਦ ਮੁਨੀ ਕਹਿਣ ਲੱਗੇ, ਹਰਨਾਕਸ਼, ਇਹ ਤੇਰੀ ਅਮਾਨਤ, ਇਹ ਤੇਰੀ ਘਰਵਾਲੀ, ਇਹ ਤੇਰਾ ਲੜਕਾ, ਇਹਨਾਂ ਨੂੰ ਸਾਂਭ ਲੈ ਤਾਂ ਕਿ ਅਸੀਂ ਆਪਣੇ ਆਸ਼ਰਮ ਵਾਪਸ ਜਾਈਏ। ਹਰਨਾਕਸ਼ ਬੜਾ ਖੁਸ਼ ਹੋਇਆ ਆਪਣੀ ਘਰਵਾਲੀ ਨੂੰ ਮਿਲ ਕੇ।

ਦੇਵਤੇ ਤੇ ਚੜਾਈ ਕਰਨ ਦੀ ਕਿ ਪਹਿਲਾਂ ਇੰਦਰ ਕੋਲ ਬਦਲਾ ਲਵਾਂ ਤੇ ਬਾਕੀਆਂ ਦੇ ਨਾਲ ਫੇਰ ਲੜਾਂਗਾ। ਇਹ ਲੜਾਈ ਦੀ ਤਿਆਰੀ ਕਰ ਰਿਹਾ।

ਕਿਸੇ ਦਾ ਮੁਕਾਬਲਾ ਨਾ ਕਰ ਸਕੇ। ਦੇਵਤਿਆਂ ਦਾ ਬਹੁਤ ਬੁਰੀ ਤਰ੍ਹਾਂ ਹਰਨਾਕਸ਼ ਨੇ ਨਾਸ਼ ਕੀਤਾ। ਇੰਦਰ ਦੇਵਤਾ ਆਪਣੀ ਨਗਰੀ ਛੱਡ ਕੇ ਪਹਾੜਾਂ ਵੱਲ ਭੱਜ ਗਏ। ਹਰਨਾਕਸ਼ ਦੀ ਜਿੱਤ ਹੋਈ। ਹੁਣ ਹਰਨਾਕਸ਼ ਨੇ ਵਾਪਸ ਆਪਣੀ ਰਾਜਧਾਨੀ ਆ ਕੇ ਇਹ ਐਲਾਨ ਕਰਾ ਦਿੱਤਾ, ਅੱਜ ਤੋਂ ਬਾਅਦ ਕਿਸੇ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਣਾ। ਜਿੰਨੇ ਵੀ ਨਾਮ ਜਪਣਾ ਹਰਨਾਕਸ਼ ਦਾ ਨਾਮ ਜਪਣਾ, ਇਹੋ ਹੀ ਕਹਿਣਾ। ਜਲੇ ਹਰਨਾਕਸ਼, ਥਲੇ ਹਰਨਾਕਸ਼, ਹੈਪੀ ਹਰਨਾਕਸ਼, ਹੋਸੀ ਵੀ ਹਰਨਾਕਸ਼, ਪਾਣੀ ਵਿੱਚ ਵੀ ਹਰਨਾਕਸ਼, ਧਰਤੀ ਤੇ ਵੀ ਹਰਨਾਕਸ਼, ਹੈਗਾ ਵੀ ਹਰਨਾਕਸ਼, ਤੇ ਰਹੇਗਾ ਵੀ ਹਰਨਾਕਸ਼। ਇਹ ਆਪਣਾ ਨਾਮ ਜਪਾਣ ਲੱਗ ਪਿਆ। ਮੰਦਰ ਬੰਦ ਕਰਾ ਦਿੱਤੇ। ਜਿਹੜਾ ਇਹਦਾ ਨਾਮ ਨਹੀਂ ਜਪਦਾ ਉਸ ਨੂੰ ਜਾਂ ਤੇ ਕਤਲ ਕਰ ਦਿੱਤਾ ਜਾਂਦਾ ਜਾਂ ਸਖਤ ਸਜ਼ਾ ਦਿੱਤੀ ਜਾਂਦੀ। ਲੋਕ ਡਰਦੇ ਨੇ, ਰਾਜਾ ਹੈ ਸਜ਼ਾ ਦਿੰਦਾ। ਬਹੁਤੇ ਲੋਕ ਡਰ ਕੇ ਇਹਦਾ ਨਾਮ ਜਪਣ ਲੱਗ ਪਏ ਤੇ ਬਹੁਤੇ ਲੋਕ ਜੇਲਾਂ ਵਿੱਚ ਬੰਦ ਪਏ ਨੇ ਜਿਨ੍ਹਾਂ ਦਾ ਭਰੋਸਾ ਰੱਬ ਤੇ ਪੱਕਾ। ਪਰ ਅਕਸਰ ਭਰੋਸਾ ਪੱਕਾ ਨਾ ਹੋਵੇ, ਇਨਸਾਨ ਜ਼ੁਲਮ ਅੱਗੇ ਕਈ ਵਾਰੀ ਝੁਕ ਜਾਂਦਾ। ਬਹੁਤੇ ਲੋਕੀ ਡਰ ਕੇ ਇਹਦਾ

ਵਿਸ਼ਨੂੰ ਭਗਵਾਨ ਨੂੰ ਇਹ ਭਗਵਾਨ ਹਰ ਨਾਕਸ਼ ਬੜਾ ਜ਼ੁਲਮ ਕਰ ਰਹੇ ਹੈ, ਮੰਦਰ ਬੰਦ ਕਰਾ ਦਿੱਤੇ, ਆਪਣਾ ਨਾਮ ਜਪਾ ਰਹੇ ਹੈ। ਦੁਨੀਆਂ ਬੜੀ ਦੁਖੀ ਹੈ, ਅਸੀਂ ਵੀ ਦੁਖੀ ਹਾਂ। ਤਾਂ ਭਗਵਾਨ ਨੇ ਕਿਹਾ, ਤੁਸੀਂ ਘਬਰਾਓ ਨਾ, ਜਦੋਂ ਕੋਈ ਜ਼ੁਲਮ ਕਰਦਾ ਇੱਕ ਵਾਰੀ ਉਹ ਅੱਤ ਜ਼ਰੂਰ ਚੁੱਕਦਾ, ਪਰ ਹਰ ਜ਼ੁਲਮ ਦਾ ਅੰਤ ਹੈ। ਕਦੀ ਬੁਰਾ ਸਮਾਂ ਹਮੇਸ਼ਾ ਰਹਿੰਦਾ ਨਹੀਂ, ਹਰ ਨਾਕਸ਼ ਦਾ ਅੰਤ ਹੋਵੇਗਾ। ਸਾਰਿਆਂ ਨੇ ਕਿਹਾ, ਭਗਵਾਨ ਇਸ ਤਰ੍ਹਾਂ ਅੰਤ ਹੋਵੇਗਾ? ਤਾਂ ਭਗਵਾਨ ਨੇ ਕਿਹਾ।

ਹਰ ਨਾਗਸ਼ ਨੇ ਆਪਣੀ ਰਾਣੀ ਕਿਆਦੂ ਨਾਲ ਸਲਾਹ ਕਰਕੇ ਪ੍ਰਹਲਾਦ ਨੂੰ ਪੜ੍ਹਨ ਵਾਸਤੇ ਪਾਠਸ਼ਾਲਾ ਭੇਜਿਆ।

ਪਹੁੰਚੇ। ਸੰਡਾ ਮਰਕਾ ਜਿਹੜਾ ਪੜਾਉਣ ਵਾਲਾ ਪਾਂਧਾ ਸੀ, ਗੁਰੂ ਸੀ, ਬੜਾ ਖੁਸ਼ ਹੋਇਆ ਕਿ ਮੇਰੇ ਕੋਲ ਰਾਜਕੁਮਾਰ ਪੜਨ ਆਇਆ, ਮੇਰੀ ਵੀ ਬੜੀ ਸੁਭਾ ਹੋਵੇਗੀ। ਭਾਈ ਗੁਰਦਾਸ ਜੀ ਆਪਣੀ ਪੌੜੀ ਵਿੱਚ ਇਸ ਤਰ੍ਹਾਂ

ਜਿਹੜਾ ਜ਼ਰੂਰੀ ਸਬਕ ਹੈ ਉਹ ਤੁਸਾਂ ਸਾਰਿਆਂ ਨੇ ਲਿਖਣਾ ਹੈ ਤੇ ਬੋਲਣਾ ਹੈ। ਸਾਰਿਆਂ ਬੱਚਿਆਂ ਨੂੰ ਕਿਹਾ ਆਪਣੀਆਂ ਪੱਟੀਆਂ ਤੇ ਲਿਖੋ ਤੇ ਬੋਲੋ, ਜਲੇ ਹਰਨਾਕਸ਼ ਫਲੇ ਹਰਨਾਕਸ਼। ਹਰਨਾਕਸ਼ ਹੀ ਰੱਬ ਹੈ, ਹਰਨਾਕਸ਼ ਹੀ ਭਗਵਾਨ ਹੈ। ਤਾਂ ਉਸ ਵਕਤ ਜੋ ਪ੍ਰਹਲਾਦ ਨੇ ਕਿਹਾ ਕਬੀਰ ਸਾਹਿਬ

ਨਾ ਨਾਮ ਜਪਣਾ ਛੱਡਿਆ ਤਾਂ ਹਰ ਨਾ ਕੁਛ ਨੂੰ ਹੋਰ ਗੁੱਸਾ ਚੜਿਆ। ਫਿਰ ਸਮਝਾਇਆ ਇੱਕ ਵਾਰੀ, ਤੂੰ ਰਾਮ ਨਾਮ ਕਹਿਣਾ ਬੰਦ ਕਰ, ਮੇਰਾ ਕਹਿਣਾ ਮੰਨ ਲੈ, ਤੈਨੂੰ ਮੈਂ ਛੱਡ ਦਿਆਂਗਾ।

ਲੱਕੜਾਂ ਦੇ ਢੇਰ ਤੇ ਮੈਂ ਪ੍ਰਹਲਾਦ ਨੂੰ ਗੋਦੀ ਵਿੱਚ ਲੈ ਕੇ ਬਹਿ ਜਾਵਾਂਗੀ। ਮੈਨੂੰ ਵਰ ਹੈ ਮੈਂ ਤੇ ਸੜਨਾ ਨਹੀਂ, ਪ੍ਰਹਲਾਦ ਸੜ ਜਾਵੇਗਾ। ਇਸੇ ਤਰ੍ਹਾਂ ਕੀਤਾ ਗਿਆ, ਲੱਕੜਾਂ ਦਾ ਢੇਰ ਇਕੱਠਾ ਕੀਤਾ, ਲੱਕੜਾਂ ਦੇ ਢੇਰ

ਦੇ ਨੇ ਕੁਝ ਤਮਾਸ਼ਾ ਦੇਖਣ ਵਾਲੇ ਕੁਛ ਲੋਕ ਰੱਬ ਦਾ ਨਿਆਂ ਦੇਖਣ ਵਾਲੇ ਕਿ ਦੇਖੋ ਰੱਬ ਭਗਤਾਂ ਦੀ ਪੈਜ ਰੱਖਦਾ ਏ ਕਿ ਨਹੀਂ ਕੁਝ ਅਰਦਾਸਾਂ ਪੈ ਕਰਦੇ ਨੇ ਐ ਭਗਵਾਨ ਪ੍ਰਹਲਾਦ ਦੀ ਰੱਖਿਆ ਕਰ ਇਹਨਾਂ ਦੁਸ਼ਟਾਂ ਨੂੰ ਇਹ ਦੱਸ ਕਿ ਹਮੇਸ਼ਾ ਭਗਵਾਨ ਧਰਮੀਆਂ ਦੀ ਰੱਖਿਆ ਕਰਦਾ ਅੱਗ ਲੱਗੀ ਲੱਕੜਾਂ ਦਾ ਢੇਰ ਸੜ ਕੇ ਸਵਾਹ ਹੋ ਗਿਆ ਤੇ ਨਾਲ ਹੀ ਉਹ ਜਿਹੜੀ ਹੋਲਕਾ ਸੀ ਉਹ ਵੀ ਸੜ ਕੇ ਸਵਾਹ ਹੋ ਗਈ ਕਿਉਂਕਿ ਰੱਬ ਵਰ ਦਿੰਦਾ ਭਲੇ ਵਾਸਤੇ ਬੁਰਾ ਕਰਨ ਵਾਸਤੇ ਨਹੀਂ ਹੋਲਕਾ ਨੂੰ ਵਰ ਮਿਲਿਆ ਸੀ ਭਲਾ ਕਰਨ ਵਾਸਤੇ ਬੁਰਾ ਕਰਨਾ ਚਾਹਿਆ ਤੇ ਹੋਲਕਾ ਆਪ ਸੜ ਕੇ ਸਵਾਹ ਹੋ ਗਈ ਪ੍ਰਹਲਾਦ ਦੀ ਰੱਖਿਆ ਪਰਮੇਸ਼ਰ ਨੇ ਕੀਤੀ ਜਿਹੜੇ ਵੀ ਲੋਕ

ਖੁਸ਼ੀ ਨਾਲ ਝੂਮ ਉੱਠੇ ਕਿ ਸੱਚਮੁੱਚ ਪਰਮੇਸ਼ਰ ਧਰਮੀਆਂ ਦੀ ਰੱਖਿਆ ਕਰਦਾ ਹੈ। ਹਰ ਨਾਕਸ਼ ਨੂੰ ਬੜਾ ਗੁੱਸਾ ਚੜ੍ਹਿਆ, ਹੋਲਕਾਂ ਸੜ ਗਈ, ਪ੍ਰਹਿਲਾਦ ਬਚ ਗਿਆ, ਪਰ ਹਾਲੀ ਭਰੋਸਾ ਨਾ ਬੱਝਾ।

ਤੇ ਮਨ ਵੀ ਉਹਦਾ ਮਜ਼ਬੂਤ ਹੈ ਜਿਹੜਾ ਨਾਮ ਨਾਲ ਜੁੜਿਆ ਜਿਹੜਾ ਗੁਰੂ ਨਾਲ ਜੁੜਿਆ। ਹੱਥ ਪੈਰ ਤੇ ਬੱਝੇ ਸਨ ਇੱਕ ਵੱਡਾ ਸਾਰਾ ਪੱਥਰ ਕਬੀਰ ਸਾਹਿਬ ਦੇ ਪੇਟ ਨਾਲ ਬੰਨ ਕੇ ਇਹਨਾਂ ਸਿਪਾਹੀਆਂ ਨੇ ਕਬੀਰ

ਸਾੜਨ ਦਾ ਹੁਕਮ ਦਿੱਤਾ ਪਰ ਕਬੀਰ ਸਾਹਿਬ ਸੜੇ ਨਹੀਂ। ਹਾਥੀ ਅੱਗੇ ਕਬੀਰ ਸਾਹਿਬ ਨੂੰ ਸੁੱਟਿਆ ਤਾਂ ਪਰਮੇਸ਼ਰ ਨੇ ਉੱਥੇ ਵੀ ਰੱਖਿਆ ਕੀਤੀ। ਅਖੀਰ ਹਾਰ ਕੇ ਸਿਕੰਦਰ ਲੋਧੀ ਬਾਦਸ਼ਾਹ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਜਿਹਦੇ ਅੱਗੇ ਹਿੰਦੁਸਤਾਨ ਦੇ ਲੋਕ ਝੁਕਦੇ ਨੇ ਡਰ ਕੇ ਇਹ ਬਾਦਸ਼ਾਹ ਹੈ। ਉਸ ਬਾਦਸ਼ਾਹ ਨੂੰ ਹੱਥ ਜੋੜ ਕੇ ਕਬੀਰ ਸਾਹਿਬ ਦੇ ਚਰਨਾਂ ਦੇ ਮੱਥਾ ਟੇਕਣਾ ਪਿਆ। ਉਪਦੇਸ਼ ਕੀਤਾ ਐ ਭਾਈ ਉਸ ਪਰਮੇਸ਼ਰ ਤੇ ਭਰੋਸਾ ਰੱਖੋ ਜਿਹੜੇ ਅਧਰਮੀ ਨੇ ਇੱਕ ਵਾਰੀ ਤੇ ਜ਼ੁਲਮ ਕਰਦੇ ਨੇ ਪਰ ਸਮੇਂ ਨਾਲ ਅਧਰਮੀਆਂ ਦਾ ਨਾਸ ਹੋ ਜਾਂਦਾ ਤੇ ਧਰਮੀਆਂ ਦੀ ਹਮੇਸ਼ਾ ਪਰਮੇਸ਼ਰ ਜਿੱਤ ਕਰਾਉਂਦਾ। ਆਓ ਭਾਈ ਆਪਾਂ ਵੀ ਉਸ ਪਰਮੇਸ਼ਰ ਦਾ ਨਾਮ ਜਪੀਏ ਉਹਦਾ ਸਿਮਰਨ ਕਰੀਏ ਤਾਂ ਕਿ ਆਏ ਹੋਏ ਕਸ਼ਟ ਦੂਰ ਹੋਣ ਸੁੱਖਾਂ ਦੀ ਪ੍ਰਾਪਤੀ ਹੋ।

ਸੀ ਗੱਡੀ ਚੋਂ ਵਾਜੇ ਤੇ ਤਬਲੇ ਕੱਢੇ ਗਏ, ਉੱਥੇ ਨਾਲ ਇੱਕ ਗੱਦਾ ਤੇ ਇੱਕ ਚਾਦਰ ਵੀ, ਆਖੋ ਸਤਨਾਮ, ਉਹ ਵੀ ਨਾਲ ਰੱਖੀ ਗੱਡੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੱਦਾ ਵੀ ਆ ਗਿਆ, ਚਾਦਰ ਵੀ ਆ ਗਈ, ਵਿਛ ਵੀ ਗਿਆ ਕਿ ਉਹ ਇਸ ਗੱਦੇ ਤੇ ਬਹਿ ਕੇ ਕੀਰਤਨ ਕਰਨਗੇ। ਧਿਆਨ ਦੇਣਾ, ਦਾਸ ਨੇ ਮਨ ਚ ਸੋਚਿਆ ਕਿ ਜਾਂ ਤੇ ਇਹ ਗੁਰੂ ਨਾਨਕ ਦਾ ਤੀਜਾ ਵਚਨ ਕਿ ਵਾਹਿਗੁਰੂ ਨੂੰ ਸਵਾਮੀ ਤੇ ਆਪਣੇ ਆਪ ਨੂੰ ਸੇਵਕ, ਇਹ ਅਜੇ ਤੱਕ ਝੋਲੀ ਚ ਨਹੀਂ। ਸੇਵਕ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਗੱਦਾ ਲਾ ਕੇ ਬੈਠੇ, ਸੋਚ ਵੀ ਨਹੀਂ ਸਕਦਾ। ਇੱਥੇ ਆ ਕੇ ਲੋੜੇ ਜਿਨ੍ਹਾਂ ਨੇ ਗਰੀਬੀ ਕਮਾਈ ਉਹਨਾਂ ਦੀ ਗੱਲ ਸੁਣਨ ਦੀ। ਹੁਣ ਬਾਬਾ ਨੰਦ ਸਿੰਘ ਜੀ ਮਹਾਂਪੁਰਸ਼ਾਂ ਵੱਲ ਦੇਖੀਏ, ਵਾਹਿਗੁਰੂ ਨੂੰ ਸਵਾਮੀ ਤੇ ਆਪਣੇ ਆਪ ਨੂੰ ਸੇਵਕ ਵਾਲਾ ਗੁਣ, ਤੇ ਸਭ ਤੋਂ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼, ਫਿਰ ਰਾਗੀ ਸੰਗਤ, ਤੇ ਆਪ ਟੋਇਆ ਪੁੱਟ ਕੇ ਵਹਿਣਾ ਕਿ ਮੈਂ ਅਜੇ ਸਿੱਖ ਵੀ ਨਹੀਂ ਬਣਿਆ। ਗੱਜ ਕੇ ਆਖੋ ਸਤਨਾਮ। ਸਮਝਿਆ ਨਾ, ਉਹ ਸਵਾਮੀ ਬੈਠਾ, ਉਹ ਸਵਾਮੀ ਬੈਠਾ, ਆਪ ਸਿੱਖ। ਇਹ ਤੀਜਾ ਗੁਣ ਲੋੜ ਹੈ, ਵਾਹਿਗੁਰੂ ਨੂੰ ਸਵਾਮੀ, ਆਪਣੇ ਆਪ ਨੂੰ ਸੇਵਕ ਸਮਝਣਾ। ਸ਼ਬਦ ਦੇ ਅਭਿਆਸ ਤੇ ਅੰਮ੍ਰਿਤ ਵੇਲੇ ਜਾਗਣ ਤੋਂ ਬਾਅਦ ਡਾਰੇ ਤੇਰੇ ਅੰਦਰ ਹੋਵੇ ਆਉਂਗਾ, ਡਾਰੇ ਤੂੰ ਕੁਝ ਬਣ ਨਾ ਜਾਵੇ। ਇਹ ਤੀਜਾ ਬਚਨ ਕਿਸੇ ਆਮ ਬੰਦੇ ਦਾ ਨਹੀਂ, ਗੁਰੂ ਨਾਨਕ ਦਾ ਭਾਈ ਫਿਰਨੇ ਤੇ ਭਾਈ ਜੋਧ ਦੀ ਚੋਲੀ ਚ। ਦਾਸ ਨੂੰ ਉਹ ਸਮਾਂ ਯਾਦ ਆ ਜਾਂਦਾ ਕਿ ਅੱਜ ਤੋਂ 10-12-14 ਸਾਲ ਪਹਿਲੇ ਪਹਿਲੀ ਵਾਰੀ ਬਾਬਾ ਕੁੰਦਨ ਸਿੰਘ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਗਏ। ਨਾਨਕ ਸਰ ਕੋਈ ਮੰਜੇ ਤੇ ਨਹੀਂ ਸੌਂਦਾ, ਪੁੰਜੇ ਆਸਣ ਕੇਵਲ ਮੰਜੇ ਤੇ ਗੁਰੂ ਗ੍ਰੰਥ ਸਾਹਿਬ, ਆਖੋ ਸਤਨਾਮ। ਕੋਈ ਥਾਲੀ ਨਹੀਂ ਪ੍ਰਸ਼ਾਦਾ ਹੱਥ ਤੇ ਹੋਏਗਾ, ਤੁਸੀਂ ਵੀ ਜਾਂਦੇ ਹੋ ਲੰਗਰ ਕੌਲੀ ਸਬਜ਼ੀ, ਥਾਲੀ ਪਾਓ ਗੁਰੂ ਗ੍ਰੰਥ ਸਾਹਿਬ। ਅਸੀਂ ਪਹਿਲੀ ਵਾਰੀ ਗਏ 8-10 ਸਰੀਰ ਨਾਲ ਸੀ, ਉਹ ਮਹਾਂਪੁਰਸ਼ਾਂ ਦੇ ਕਮਰੇ ਚ ਦਰੀ ਵਿਛੀ ਸੀ, ਬਾਬਾ ਜੀ ਦੇ ਥੱਲੇ ਪਤਲੀ ਜੀ ਤੁਲਾਈ ਸੀ। ਇੱਕ ਸਿੰਘ ਨੇ ਆਖਿਆ, ਜੀ ਅੰਮ੍ਰਿਤਸਰ ਤੋਂ ਇਹ ਆਏ ਨੇ, ਪਹਿਲੀ ਵਾਰੀ ਮੈਂ, ਉਹ ਸਮਾਂ ਮੈਨੂੰ ਨਹੀਂ ਭੁੱਲਦਾ। ਹੁਣ ਬਿਰਧ ਸੀ, ਹੱਥ ਕਮਰੇ ਸੀ, ਆਪਣੇ ਥੱਲੋਂ ਤਲਾਈ ਕੰਬਦੇ ਹੱਥਾਂ ਨਾਲ ਕੱਢਣੀ ਸ਼ੁਰੂ ਕਰਤੀ, ਖਿੱਚੀ। ਅਸੀਂ ਨਹੀਂ ਸਮਝ ਸਕੇ, ਨਾ ਹੀ ਉਦੋਂ ਗੁਰਮਤ ਦੀ ਰੋਸ਼ਨੀ ਦਾ ਕੋਈ ਪਤਾ ਸੀ, ਨਾ ਹੀ ਗੱਡੀ ਸਮਝ ਸੀ। ਜਿਉਂ ਜਿਉਂ ਕੋਈ ਸੰਗਤ ਕਰੇ ਤਿਉਂ ਤਿਉਂ ਗੁਰੂ ਕਿਰਪਾ ਕਰੇ ਕੁਝ ਮਿਲ ਗਿਆ। ਉਹ ਤਲਾਈ ਖਿੱਚਣੀ ਸ਼ੁਰੂ ਕਰਤੀ, ਅਸੀਂ ਤਾਂ ਸਮਝੇ। ਕਿਸੇ ਪੁੱਛਿਆ, ਜੀ ਇਹ ਕਿਉਂ ਖਿੱਚ ਰਹੇ? ਕਹਿਣ ਲੱਗੇ, ਗੁਰੂ ਦੀ ਨਗਰੀ ਤੋਂ ਸੰਗਤ ਆਈ ਏ, ਉਹ ਦਰੀ ਦੇ ਬੈਠਣ, ਮੈਂ ਤੁਲਾਈ ਦੇ ਸੋਭਦਾ ਨਹੀਂ। ਆਖੋ ਸਤਨਾਮ। ਵਾਹਿਗੁਰੂ ਨੂੰ ਸਵਾਮੀ ਤੇ ਆਪਣੇ ਆਪ ਨੂੰ ਸੇਵਕ। ਦੋ ਮਿੰਟ ਪੜੋ ਸਾਰੇ ਭਾਈ ਭਾਈ।

ਇਹ ਤੀਜਾ ਬਚਨ ਭਾਈ ਫਿਰ ਨੇ ਤੇ ਯੋਧ ਦੀ ਝੋਲੀ ਚ ਪਾਇਆ। ਵਾਹਿਗੁਰੂ ਨੂੰ ਸਵਾਮੀ ਤੇ ਆਪਣੇ ਆਪ ਨੂੰ ਸੇਵਕ ਸਮਝਣਾ ਬਹੁਤ ਲੋੜ ਹੈ। ਮਹਾਂਪੁਰਸ਼ ਦੱਸਦੇ ਸੀ ਕਹਿੰਦੇ ਅੱਜ ਸੇਵਾਦਾਰ ਬਣਨ ਨੂੰ ਕੋਈ ਤਿਆਰ ਨਹੀਂ। ਸਿੱਖਾ ਸੇਵਾਦਾਰ ਬਣ, ਸੇਵਕ ਬਣ। ਸੇਵਕ ਬਣਨਾ ਔਖਾ। ਸੇਵਕ ਕੌਣ ਹੈ? ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਆਂ ਮੁਕਤ ਆਗੇ ਸੁਖ ਪਾਵੇ। ਇਹ ਤੀਜਾ ਵਚਨ ਸੇਵਕ ਬਣੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੁਮਾਲਾ ਲਾ ਕੇ ਵਿੱਚੋਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਬਜਾਏ ਗੁਰੂ ਸਾਹਿਬ ਦੇ ਸਨਮੁਖ ਬਹਿ ਕੇ ਤੇ ਸਰਵਣ ਕਰਾਉਣਾ ਉਹਦੇ ਨਾਲ ਡਬਲ। ਕਹਿੰਦੇ ਉਹ ਸੇਵਾ ਵੀ ਹੋ ਗਈ, ਤੂੰ ਮਾਲਕ ਸਮਝ ਕੇ ਗੁਰੂ ਨੂੰ ਸਰਵਣ ਵੀ ਕਰਾ ਰਹੇ, ਬਾਣੀ ਵੀ ਪੜ੍ਹ ਰਹੇ ਨੇ। ਡਬਲ ਮਾਤਮ ਆਖੋ ਸਤਨਾਮ ਸੇਵਕ ਬਣ। ਜੇ ਕਿਤੇ ਘਰ ਖੰਡ ਪਾਠ ਰਖਾਇਆ ਹੈ, ਆਪ ਚੌਰ ਸਾਹਿਬ ਕਰ, ਕੋਲ ਬਹਿ ਕੇ ਬਾਣੀ ਸੁਣ, ਸੇਵਕ ਬਣ ਕੇ ਕਰਾ। ਸੇਵਕ ਬਣ ਕੇ ਤੇ ਫਿਰ ਕੀ ਹੈ? ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆ। ਸੇਵਕ ਦੇ ਦਿਆਲ ਹੈ। ਸੇਵਕ ਬਣ ਕੇ ਕੋਈ ਕੰਮ ਕੀਤਾ ਜਾਏ, ਅਰਦਾਸ ਕਰੋ ਅਸੱਤੇ ਬਲਵੰਡੇ ਨੂੰ ਕਿਸ ਗੱਲ ਤੋਂ ਮਾਰ ਖਾ ਗਏ? ਜੇ ਵਾਹਿਗੁਰੂ ਸਵਾਮੀ ਆਪਣੇ ਆਪ ਨੂੰ ਸੇਵਕ ਵਾਲਾ ਗੁਣ ਹੁੰਦਾ ਤੇ ਵਾਹਿਗੁਰੂ ਰੂਪ ਗੁਰੂ ਅਰਜਨ ਦੇਵ ਜੀ ਨੂੰ, ਫਿਰ ਇਹ ਬਚਨ ਤੇ ਇਹਨਾਂ ਨਾਲ ਨਿਕਲਦੇ, ਅਸੀਂ ਆ ਤੇ ਤੁਸੀਂ ਹੋ, ਸਤਨਾਮ ਸਾਡੇ ਕਰਕੇ ਤੁਹਾਨੂੰ ਕੋਈ ਪੁੱਛਦਾ? ਦੇਖ ਲਓ ਇਹ ਬਚਨ ਤਾਂ ਹੀ ਨਿਕਲੇ ਨਾ ਕਿ ਆਪਣੇ ਆਪ ਨੂੰ ਕੋਈ ਸਮਝ ਲਿਆ। ਸਾਡੇ ਰਬਾਬੀਆਂ ਕਰਕੇ ਤੁਹਾਡੀ ਪੂਜਾ ਹੈ ਤੇ ਕਹਿੰਦੇ ਆਪਣੇ ਆਪ ਨੂੰ ਸੇਵਕ ਵਾਲਾ ਗੁਣ ਨਹੀਂ ਉਸ ਵੇਲੇ ਤੇ ਰਸਨਾ ਤੇ ਹੋਰ ਉਹ ਮਤ ਦੀ ਹਉਮੈ ਆ ਗਈ ਕਿ ਤੁਹਾਡੇ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਨੂੰ ਵੀ ਕਿਸੇ ਨੇ ਪੁੱਛਣਾ ਸੀ ਜੇ ਸਾਡੀ ਰਬਾਬੀ ਨਾ ਹੁੰਦੀ। ਮਹਾਰਾਜ ਕਹਿੰਦੇ ਮੈਨੂੰ ਜੋ ਮਰਜ਼ੀ ਕਹਿ ਲਓ, ਗੁਰੂ ਨਾਨਕ ਨੂੰ ਪਰ ਉਹ ਮਤ ਤੇ ਸੇਵਕ ਵਾਲਾ ਗੁਣ ਨਹੀਂ ਸੀ, ਦੂਜਾ ਸੀ। ਫਿਰ ਕਿਹਾ ਤੀਜੀ ਅਸਰ ਬਾਬਾ ਜੀ ਦੇ ਮੁੱਖ ਚੋਂ ਜਾਓ, ਫਿਰ ਕੋੜੀਓ ਕੋਈ ਮੂੰਹ ਨਹੀਂ ਲਾਏਗਾ, ਆਖੋ ਸਤਨਾਮ। ਉਹ ਭਾਈ ਲੱਗਾ ਪਰਉਪਕਾਰੀ ਵਿਚੋਲਾ ਬਣ ਕੇ ਬਖਸ਼ਾਇਆ, ਇਸ਼ਾਰਾ ਲੈਣਾ ਇਹ ਵੀ ਗੁਣ ਜ਼ਰੂਰੀ। ਵਾਹਿਗੁਰੂ ਨੂੰ ਸਵਾਮੀ ਤੇ ਆਪਣੇ ਆਪ ਨੂੰ ਸੇਵਕ, ਸੇਵਕ ਸਮਝਣਾ, ਸੇਵਕ ਬਣ ਕੇ ਰਹਿਣ, ਇਹ ਤੀਜਾ ਗੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੀਸਰਾ ਬਚਨ ਭਾਈ ਫਿਰਨੇ ਤੇ ਯੋਧ ਦੀ ਝੋਲੀ ਚ ਪਾਇਆ। ਵਾਹਿਗੁਰੂ ਨੂੰ ਸਵਾਮੀ ਤੇ ਆਪਣੇ ਆਪ ਨੂੰ ਸੇਵਕ ਸਮਝਣਾ, ਛੇ ਬਚਨ ਕੀਤੇ। ਬਾਕੀ ਦੇ ਤਿੰਨ ਅਗਲੇ ਵੀਰਵਾਰ ਮਹਾਰਾਜ ਜੀ ਸੇਵਾ ਲੈਣ। ਇੱਕ ਵਾਰੀ ਸਾਰੇ ਮਾਈ ਭਾਈ ਇਹ ਪੰਕਤੀ ਰਲ ਕੇ ਪੜ੍ਹੀਏ, ਕੋਈ ਰਸਨਾ ਵੀ ਵਾਂਝੀ ਨਾ ਰਹੇ ਜੀ।

ਅਰਦਾਸ ਕਰਿਓ ਜੀ। ਇਹ ਗੁਰੂ ਨਾਨਕ ਦਾ ਮਿਸ਼ਨ ਸਾਡੇ ਘਰ ਘਰ ਵਿੱਚ ਪਹੁੰਚੇ, ਇਹੀ ਸਾਡੇ ਕੋਲ ਸੜਕਾਂ ਨੇ ਜ਼ਿੰਦਗੀ ਤੋਰਨ ਲਈ। ਬਾਕੀ ਦੇ ਤਿੰਨ ਬਚਨ ਅਗਲੇ ਵੀਰਵਾਰ, ਅੱਜ ਦਾ ਬਚਨ ਜਿਹੜਾ ਸਾਂਝਾ ਹੋਇਆ ਇਹਦੇ 'ਚ ਇੱਕ ਬਰੀਕੀ ਜ਼ਰੂਰ ਜੇ। ਕਈ ਵਾਰੀ ਕੁਝ ਦਿਨਾਂ ਲਈ, ਕੁਝ ਮਹੀਨਿਆਂ ਲਈ ਵਸਥਾ ਬਣਦੀ ਏ ਵਾਹਿਗੁਰੂ ਨੂੰ ਸਵਾਮੀ ਤੇ ਆਪਣੇ ਆਪ ਨੂੰ ਸੇਵਕ ਸਮਝਣ। ਅਰਦਾਸ ਕਰ ਲਿਓ ਖੀਰਲੇ ਸਵਾਸਾਂ ਤੱਕ ਇਹ ਵਸਥਾ ਬਣੇ। ਆਖੋ ਸਤਨਾਮ, ਕਿਸੇ ਵੇਲੇ ਵੀ ਬੁੱਧੀ ਪਲਟੇ। ਕਿਉਂ ਵੇਖੋ, ਨੋਟ ਕਰੋ, ਆਨੰਦਪੁਰ ਦੇ ਵਿੱਚ 40 ਸਿੰਘ ਜਦੋਂ ਵਿਦਾਵਾ ਲਿਖਦੇ ਨੇ ਤੇ ਉਹ ਮਤ ਉਸ ਵੇਲੇ ਪਲਟ ਗਈ ਨਾ, ਜੇ ਸੇਵਕ ਹੋਣ ਤੇ ਵਿਦਾਵਾ ਲਿਖਣ। ਆਖੋ ਸਤਨਾਮ। ਸਾਹਿਬ ਨੇ ਤੀਜਾ ਬਚਨ ਭਾਈ ਫਿਰਨੇ ਤੇ ਲੋਧ ਦੀ ਝੋਲੀ ਚ ਪਾਇਆ, ਵਾਹਿਗੁਰੂ ਨੂੰ ਸਵਾਮੀ ਆਪਣੇ ਆਪ ਨੂੰ ਸੇਵਕ ਸਮਝਣਾ ਹੈ। ਸਤਸੰਗ ਜੀ,

ਉਹਨਾਂ ਦਾ ਜੀਵਨ ਫਿਰ ਐਸਾ ਹੋ ਜਾਂਦਾ, ਆਖਾਂ ਜੀਵਾਂ ਵਿਸਰੇ ਮਰ ਜਾਵਾਂ। ਜੇ ਵਿਸਰ ਜਾਵੇਂ ਤਾਂ ਮੇਰੀ ਮੌਤ ਹੁੰਦੀ ਹੈ, ਤੇ ਨਿਰੰਕਾਰ ਕਦੇ ਨਾ ਵਿਸਰ। ਜੋ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰਨ ਵਾਲੇ ਹਨ, ਉਹਨਾਂ ਨੂੰ ਪਤਾ ਹੈ ਕਿ ਜਿਸ ਦਿਨ ਨਿਤਨੇਮ ਨਾ ਹੋਵੇ ਉਹਨਾਂ ਦਾ ਦਿਨ ਕਿਵੇਂ ਲੰਘਦਾ। ਜਿਹੜੇ ਸਤਸੰਗਤ ਵਿੱਚ ਜਾ ਕੇ ਕੀਰਤਨ ਦਾ ਰਸ ਮਾਣਨ ਵਾਲੇ, ਕੀਰਤਨ ਦਾ ਭੋਜਨ ਛਕਣ ਵਾਲੇ ਹਨ, ਇੱਕ ਦਿਨ ਨਾ ਮਿਲੇ ਕਿਵੇਂ ਵਿਆਕੁਲ ਹੁੰਦੇ ਹਨ। ਜਲ ਬਿਹੂਨ ਮੀਨ ਕਤ ਜੀਵਨ, ਦੁੱਧ ਬਿਨਾਂ ਰਹਿਣ ਕਤ ਬਾਰੋ। ਜਿਸ ਤਰ੍ਹਾਂ ਜਲ ਤੋਂ ਬਿਨਾਂ ਮੱਛਲੀ ਦਾ ਹਾਲ ਹੁੰਦਾ, ਦੁੱਧ ਤੋਂ ਬਿਨਾਂ ਨਿੱਕੇ ਜੇ ਬੱਚੇ ਦਾ ਜੋ ਹਾਲ ਹੁੰਦਾ, ਉਹ ਨਾਮ ਰਸ਼ੀਆਂ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਛੋਟੇਰੀ ਉਮਰ ਵਿੱਚ ਸਨ। ਮਾਂ ਨੇ ਆਖਿਆ, ਬੇਟਾ ਕੋਈ ਕੰਮ ਕਾਰ ਕਰੋ, ਜਿਵੇਂ ਸਾਡਾ ਖੱਤਰੀਆਂ ਦਾ ਕੰਮ ਹੈ, ਬਿਜਨਸ ਕਰਨਾ, ਸੌਦਾ ਲਿਆਉਣਾ, ਫਿਰ ਵੇਚਣਾ, ਚਾਰ ਪੈਸੇ ਬਚਾਉਣੇ ਉਹਦੇ ਵਿੱਚੋਂ, ਕਿਰਪਾ ਕੁਝ ਕੰਮ ਕਰ। ਆਵੇਖ ਸਾਰੀ ਲੁਕਾਈ ਕੰਮ ਕਰ ਰਹੀ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ, ਇੱਕ ਮੇਰਾ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਂ ਆਖਾਂ ਜੀਵਾਂ ਵਿਸਰੇ ਮਰ ਜਾਵਾਂ। ਜੇ ਆਖਦਾ ਹਾਂ ਉਹਦਾ ਨਾਮ ਜਪਦਾ ਹਾਂ ਤਾਂ ਮੈਂ ਜਿਉਂਦਾ ਹਾਂ, ਤੇ ਜੇ ਨਾਮ ਵਿਸਰ ਜਾਂਦਾ ਤਾਂ ਮੈਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਮੌਤ ਆ ਰਹੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਇਹ ਨਾਮ ਦਾ ਰਸ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੇਮਕੁੰਡ ਦੀ ਪਵਿੱਤਰ ਧਰਤੀ ਤੇ ਉਗਰ ਤਪ ਕੀਤਾ। ਅਨੰਤ ਦੀ ਪ੍ਰਾਪਤੀ ਜਦੋਂ ਹੋਈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੋਇਆ, ਉਸ ਆਨੰਦ ਨੂੰ ਆਪ ਬਿਆਨ ਤਾਂ ਨਹੀਂ ਕਰ ਸਕੇ, ਪਰ ਇਤਨਾ ਜ਼ਰੂਰ ਕਹਿ ਗਏ ਹਨ ਕਿ ਚਿੱਤ ਨਾ ਭਇਓ ਹਮਰੋ ਆਮਨ ਕਹਿ, ਚੁਭੀ ਰਹੀ ਸੁਰਤ ਪ੍ਰਭੂ ਚਰਨਨ ਮੈਂ। ਜਦੋਂ ਪ੍ਰਭੂ ਦੇ ਚਰਨਾਂ ਵਿੱਚ ਮੇਰੀ ਸੁਰਤ ਜੁੜ ਗਈ, ਅਨੰਤ ਦੀ ਪ੍ਰਾਪਤੀ ਤੋਂ ਬਾਅਦ ਜੋ ਮੈਨੂੰ ਆਨੰਦ ਆਇਆ, ਮੇਰਾ ਜੀ ਨਹੀਂ ਸੀ ਕਰਦਾ ਕਿ ਮੈਂ ਇਸ ਦੁੱਖਾਂ ਦੇ ਭਰੇ ਹੋਏ ਸੰਸਾਰ ਵਿੱਚ ਆਵਾਂ, ਕਿਉਂਕਿ ਇੱਥੇ ਦੁੱਖ ਹੀ ਦੁੱਖ ਹਨ। ਸੰਸਾਰ ਵੱਲ ਨਿਗਾਹ ਮਾਰੀਏ ਤਾਂ ਹਰ ਮਨੁੱਖ ਇੱਥੇ ਦੁਖੀ ਹੈ। ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰੇ। ਕਿਤਨੇ ਯਤਨ ਕਰਕੇ, ਕਿਤਨੇ ਯੁਗ ਤਪੱਸਿਆ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਈ, ਤੇ ਫਿਰ ਹੁਕਮ ਹੋ ਗਿਆ ਕਿ ਸੰਸਾਰ ਤੇ ਜਾ ਕੇ ਵਿਚਰੋ, ਸੰਸਾਰ ਤੇ ਬੜੇ ਜ਼ੁਲਮ ਹੋ ਰਹੇ ਹਨ, ਗਰੀਬਾਂ ਦੀ ਮਜ਼ਲੂਮਾਂ ਦੀ ਢਾਲ ਬਣੋ, ਜ਼ਾਲਮ ਲਈ ਦੰਡ ਦੇਣ ਲਈ ਤਿਆਰ ਹੋ ਜਾਓ, ਚੜ੍ਹਦੀਆਂ ਕਲਾ ਦਾ ਬੰਦਾ ਪੈਦਾ ਕਰੋ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਆਪਣੀ ਕਲਮ ਨਾਲ ਲਿਖਦੇ ਹਨ ਕਿ ਮੇਰਾ ਚਿੱਤ ਨਾ ਕੀਤਾ ਐਸਾ ਆਨੰਦ ਛੱਡਣ ਨੂੰ, ਪਰ ਗੁਰੂ ਪਿਤਾ ਦਾ ਹੁਕਮ ਵੀ ਮੰਨਣਾ ਹੈ ਨਾ, ਗੁਰੂ ਪਿਤਾ ਦਾ ਹੁਕਮ ਵੀ ਤਾਂ ਮੰਨਣਾ ਹੈ ਨਾ, ਕਿਉਂਕਿ ਆਗਿਆ ਦੇ ਸਮ ਕੋਈ ਹੋਰ ਜਪ ਤਪ ਸਿਮਰਨ ਭਜਨ ਨਹੀਂ ਹੈ। ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ, ਆਗਿਆ ਨਹੀਂ ਮੰਨਦਾ, ਉਹਦੇ ਕੀਤੇ ਹੋਏ ਜਪ ਤਪ ਸਿਮਰਨ ਭਜਨ ਵੀ ਨਿਸ਼ਫਲ ਹਨ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਗੁੱਥਾ ਜਾ। ਗੁਰੂ ਦਾ ਹੁਕਮ ਨਹੀਂ ਮੰਨਦਾ ਤੇ ਫਿਰ ਜਪਾਂ ਤਪਾਂ ਨੂੰ ਬਈ ਫਲ ਕਿਵੇਂ ਲੱਗਣਗੇ। ਇਸ ਲਈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਆਪਣੀ ਕਲਮ ਨਾਲ ਲਿਖ ਗਏ ਕਿ ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈਤੇ ਏਕ ਰੂਪ ਹੋਵੇ ਗਇਓ, ਤਾਤ ਮਾਤ ਮੂਰ ਅਲਖ ਅਰਾਧਾ, ਬੋ ਬਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਏ ਸਮੋ ਦੀਆ, ਤਬ ਹਮ ਜਨਮ ਕਲੂ ਮੇ ਲੀਆ,
चित ना भयो हमरो आमन कह चुभी रही सुरत प्रभु चरणन ने। आख्या मैं ता उस अकाल पुरख वाहेगुरु दे हुकम नाल इस दुखां दे भरे हुए संसार विच आया। मेरा दिल नहीं सी करदा, मेरा जी नहीं सी करदा कि मैं इत्थे आवां, पर हुकम दी खेड है, हुकम विच ही सब कुछ है। हुकम है एक विचारी बूंद कितने जफर जाल कट के नदी दे विच मिल के रात दिन बे आराम होके आ नदी वेखदे हो ना किवें रात दिन पत्थरां दियां ठोकरां खांदी होई भी किते आराम नहीं करदी, जा रही है खाठा मारदी भजी जा रही है अपने मालक समुद्र नूं मिलन लई, किते आराम भालदी है। जिसने भाई प्रभु नूं मिलना है, जिसने वाहिगुरु नूं मिलना है, वो किते सौंके अमृत वेला बिता देवेगा, नहीं कदे नहीं बिता सके।

ਦੇ ਨਾਲ ਸ਼ਰਧਾ ਦੇ ਨਾਲ ਗੁਰੂ ਦਰਬਾਰ ਵਿੱਚ ਪਹੁੰਚਦਾ ਤੇ ਫਿਰ ਕਰਦਾ ਦਰਸ਼ਨ ਗੁਰੂ ਜੀ ਦੇ। ਸ਼ਰਧਾ ਦੇ ਨਾਲ ਦਰਸ਼ਨ ਕਰਨੇ ਇੱਕ ਅਮੋਲਕ ਦਾਤ ਹੈ। ਜਦੋਂ ਕੋਈ ਸ਼ਰਧਾ ਦੇ ਨਾਲ ਜਾ ਕੇ ਦਰਸ਼ਨ ਕਰਦਾ ਤਾਂ ਫਿਰ ਗੁਰੂ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ ਉਹ ਤਨ ਮਨ ਨਿਹਾਲ ਕਰ ਦਿੰਦਾ, ਲੋਕ ਪਰਲੋਕ ਦੇ ਸੁੱਖਾਂ ਨਾਲ ਝੋਲੀਆਂ ਭਰ ਦਿੰਦਾ। ਤੇ ਫਿਰ ਜਦੋਂ ਝੋਲੀਆਂ ਭਰ ਦਿੱਤੀਆਂ ਤਾਂ ਫਿਰ ਜਗਿਆਸੂ ਝੂਮ ਉੱਠਦਾ ਪਿਆਰ ਦੇ ਵਿੱਚ।

ਠੰਡੇ ਬਾਟੇ ਦੀ ਪੌਹਲ ਨੂੰ ਛਕ ਲਿਆ। ਉਹ ਸਵਾ ਸਵਾ ਲੱਖ ਦੇ ਨਾਲ ਲੜਨ ਦੇ ਕਾਬਲ ਹੋ ਗਏ, ਉਸ ਵਿੱਚ ਇਤਨੀ ਸ਼ਕਤੀ ਭਰ ਗਈ।

ਕਿ ਐਸੇ ਗਰਜਣਗੇ ਕਿ ਤੁਹਾਡੇ ਸ਼ੇਰਾਂ ਦੇ ਜਰਵਾਣਿਆਂ ਦੇ ਇਹ ਰਜਵਾੜਿਆਂ ਦੇ ਝੁੰਡਾਂ ਦੇ ਝੁੰਡ ਇਹਨਾਂ ਦੇ ਇਕੱਠ ਦੇ ਅੱਗੇ ਸੀਸ ਝੁਕਾਉਣਗੇ। ਗਿੱਦੜੋਂ ਸੇ ਮੈਂ ਸ਼ੇਰ ਮਰਵਾਉਂ, ਸਵਾ ਲਾਖ ਸੇ ਏਕ ਲੜਾਉਂ, ਹੋਇਆ ਵੀ ਐਸਾ ਲੱਖਾਂ ਲੱਖਾਂ ਫੌਜਾਂ ਨਾਲ ਇੱਕ ਇੱਕ ਸਿੰਘ ਨੇ।

ਥਾਰ ਤੇ ਸ਼ਰਾਬੀ ਹਾਥੀ ਨਾਲ ਲੜਨ ਦੀ ਸਮਰੱਥਾ ਰੱਖਣ ਲੱਗ ਪਏ। ਇਹ ਗੁਰੂ ਜੀ ਨੇ ਮੌਜਜ਼ਾ ਦਿਖਾਇਆ, ਕ੍ਰਿਸ਼ਮਾ ਦਿਖਾਇਆ ਕਿ ਖੰਡੇ ਬਾਟੇ ਦੀ ਪਹੁਲ ਦੇ ਕੇ ਐਸੀ ਰੂਹ ਫੂਕ ਦਿੱਤੀ ਕਿ ਮੌਤ ਦਾ ਕੋਈ ਡਰ ਨਹੀਂ, ਕਿਸੇ ਜਰਵਾਣੇ ਦਾ ਕੋਈ ਡਰ।

ਇਹਨਾਂ ਦੇ ਜੰਜੂ ਲਾ ਰਿਹਾ, ਇਹਨਾਂ ਦੇ ਮੱਥੇ ਤੋਂ ਤਿਲਕ ਪੂੰਝ ਰਿਹਾ। ਮੁਸਲਮਾਨ ਬਣਾ ਰਿਹਾ, ਜੇ ਕੋਈ ਮੁਸਲਮਾਨ ਨਹੀਂ ਬਣ

ਸਿਰ ਤਾਂ ਕਟਵਾ ਦਿੱਤਾ ਪਰ ਉਸ ਦਾ ਹੱਥ ਫੜਿਆ ਸੀ ਜਿਹੜਾ, ਉਹ ਮੁੜ ਕੇ ਕਿਸੇ ਵੀ ਹਿੰਦੂ ਦੇ ਮੱਥੇ ਤੋਂ ਤਿਲਕ ਨਾ ਪਹੁੰਚ ਸਕਿਆ। ਤਾਂ ਹੀ ਫਿਰ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵੀ ਆਖਿਆ ਸੀ ਨਾ,

ਦੀ ਰੱਖਿਆ ਕਰਕੇ ਵਿਖਾਈ। ਤੂੰ ਗੁਰੂ ਦਸਮ ਪਾਤਸ਼ਾਹ ਨੇ ਧਰਮ ਦੀ ਰੱਖਿਆ ਵਾਸਤੇ, ਹਿੰਦੂ ਧਰਮ ਦੀ ਰੱਖਿਆ ਵਾਸਤੇ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪਰਸੋਂ ਅਸੀਂ ਪੜ੍ਹਿਆ ਸੀ ਕਿ ਜਦ ਤੱਕ ਅਸੀਂ ਹੁਕਮ ਨੂੰ ਨਹੀਂ ਬੁੱਝਦੇ, ਕਾਰਮਕ ਕਾਨੂੰਨ ਦੇ ਅਧੀਨ ਹਾਂ, ਆਪਣੇ ਕਰਮ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦੇ, ਸਾਡੀ ਮੁਕਤੀ ਨਹੀਂ ਹੋ ਸਕਦੀ ਤੇ ਪਰਮਾਤਮਾ ਨਾਲ ਮਿਲਾਪ ਵੀ ਨਹੀਂ ਹੋ ਸਕਦਾ। ਨਾਲ ਇਹ ਵੀ ਪੜ੍ਹਿਆ ਸੀ ਕਿ ਹੁਕਮ ਤੋਂ ਦੁਰੇੜੇ ਲਿਜਾਣ ਵਾਲੀਆਂ ਸਾਡੀਆਂ ਸਿਆਣਪਾਂ ਹਨ। ਇਹ ਸਿਆਣਪਾਂ ਗੱਲੀ ਬਾਤੀ ਖੁਸ਼ਕ ਫਿਲਾਸਫੀ ਨਾਲ, ਖੁਸ਼ਕ ਗਿਆਨ ਨਾਲ, ਜਾਂ ਹੱਠ ਧਰਮ ਨਾਲ, ਜਾਂ ਕਰਮ ਕਾਂਡਾਂ ਨਾਲ ਨਹੀਂ ਲੈ ਸਕਦੀਆਂ, ਕਿਉਂਕਿ ਸਾਡੀਆਂ ਸਿਆਣਪਾਂ ਇਹ ਸਾਡੀ ਹੋਮੇ ਦਾ ਵਿਕਾਸ ਹਨ। ਜਿਉਂ ਜਿਉਂ ਸਾਡੀ ਹੋਮੇ ਵਿਕਸਿਤ ਹੋਈ, ਸਾਡੇ ਅੰਦਰ ਸਿਆਣਪਾਂ ਦੀਆਂ ਗਈਆਂ। ਸੋ ਹਉਮੈ ਵੇੜੀ ਮੈਂ ਮੇਰੀ ਦੀ ਭਾਵਨਾ ਨੂੰ ਆਤਮਕ ਪਿਉਣ ਚਾੜਨ ਨਾਲ ਅਸੀਂ ਸਿਆਣਪਾਂ ਤੋਂ ਬਚ ਸਕਦੇ ਹਾਂ ਤੇ ਹੁਕਮ ਨੂੰ ਬੁੱਝ ਸਕਦੇ ਹਾਂ। ਇੱਥੋਂ ਤੱਕ ਅਸੀਂ ਪੜ੍ਹਿਆ ਸੀ। ਇਸ ਤੋਂ ਅੱਗੇ ਕਿਵੇਂ ਆਤਮਕ ਪਿਉਣ ਚਾੜਨੀ ਹੈ ਤੇ ਹੁਕਮ ਨੂੰ ਬੁੱਝ ਕੇ ਫਿਰ ਉਸਦੀ ਰਜ਼ਾ ਵਿੱਚ ਕਿਵੇਂ ਚੱਲਣਾ, ਕਿਸ ਚੀਜ਼ ਦੀ ਲੋੜ ਹੈ ਰਜ਼ਾ ਵਿੱਚ ਚੱਲਣ ਲਈ, ਇਸ ਦਾ ਪੂਰਾ ਵਿਸਥਾਰ ਅੱਜ ਦੇ ਲੇਖ ਵਿੱਚ ਹੈ। ਉਹ ਪਿਆਰ ਨਾਲ ਸਰਵਣ ਕਰੀਏ। ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਈ ਹਨ। ਹਾਂਜੀ, ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਸੋਚੇ ਜਾਂਦੇ ਹਨ, ਜੋ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਈ ਹਨ। ਸਾਡੇ ਹੋਮੇ ਵੇੜੇ ਮਨ ਨੂੰ ਮਾਰਨਾ ਜਾਂ ਬਦਲਣਾ ਇਹ ਸੌਖਾ ਨਹੀਂ ਹੈ, ਕਿਉਂਕਿ ਸਾਡੇ ਮਨ ਦੀ ਇਹ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ, ਕਿਉਂਕਿ ਜਿਹੜੀ ਰੰਗਤ ਅਸੀਂ ਹੁਣ ਬਣਾਈ ਹੈ ਇਹ ਕਈ ਜਨਮਾਂ ਦੇ ਅਭਿਆਸ ਨਾਲ ਬਣਾਈ ਹੈ। ਇਸ ਲਈ ਅਤਿਅੰਤ ਉੱਦਮ, ਬੇਅੰਤ ਉੱਦਮ ਦੀ ਲੋੜ ਹੈ, ਫਿਰ ਦ੍ਰਿੜਤਾ ਦੀ ਲੋੜ ਹੈ ਤੇ ਇੱਕ ਦੋ ਦਿਨ, ਇੱਕ ਦੋ ਮਹੀਨਿਆਂ ਦੀ ਖੇਡ ਨਹੀਂ, ਇਸ ਲਈ ਸਮੇਂ ਦੀ ਵੀ ਲੋੜ ਹੈ। ਪਰ ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹਉਂਤਾਰੀ ਹੈ। ਸਾਡੇ ਮਨ ਦੀ ਹਉਮੈ ਦੀ ਭਾਵਨਾ ਜਾਂ ਰੰਗਤ ਇਹ ਬਦਲਣੀ ਜ਼ਰੂਰੀ ਹੈ। ਨਿਰੇ ਪੂਰੇ ਦਿਮਾਗੀ ਗਿਆਨ, ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਨ੍ਹਾਂ ਵਿੱਚ ਵੀ ਹੋਮੇ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ ਤੇ ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ। ਹਾਂਜੀ, ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ ਤੇ ਦੈਵੀ ਸੰਗਤ ਕਰਨੀ ਇਹ ਅਤ ਜ਼ਰੂਰੀ ਹੈ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਕ ਭਾਵਨਾ ਵਾਲੀ, ਜਿਉਂਦੀ, ਜਾਗਦੀ ਸਾਧ ਸੰਗਤ ਦੀ ਪਿਉਣ ਚੜ੍ਹਦੀ ਜਾਵੇਗੀ, ਸਾਡੇ ਮਨ ਦੀ ਮੈਲ ਘਟਦੀ ਜਾਵੇਗੀ ਤੇ ਸਾਡਾ ਮਨ ਉਚੇਰੇ ਆਤਮਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਵੇਗਾ ਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਵੇਗੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਇਸ ਤਰ੍ਹਾਂ ਆਤਮਕ ਪਿਉਣ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਕ ਨਿਰਣੇ ਤੋਂ ਬਗੈਰ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਹੀ ਭਾਣੇ ਵਿੱਚ ਚੱਲਦਾ ਰਹੇਗਾ ਤੇ ਇਲਾਹੀ ਹੁਕਮ ਦੀਆਂ ਬਰਕਤਾਂ ਤੇ ਆਤਮਕ ਵਿਰਾਸਤ ਤੋਂ ਵਾਂਝਾ ਜਾਵੇਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ। ਸੋ ਸਾਧ ਸੰਗਤ ਦੀ ਦੈਵੀ ਪਿਉਣ ਜਦੋਂ ਚੜ੍ਹੇਗੀ ਮਨ ਨੂੰ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੋਵੇਗਾ, ਅਨੁਭਵੀ ਪ੍ਰਕਾਸ਼ ਹੋਵੇਗਾ, ਜਿਸ ਨਾਲ ਆਪਣੇ ਭਾਣੇ ਤੇ ਰੱਬੀ ਹੁਕਮ ਦੀ ਸੋਝੀ ਹੋਵੇਗੀ। ਪਰ ਸਾਧ ਸੰਗਤ ਵਿੱਚ ਆ ਕੇ ਕਿਹੜੇ ਕਰਤਬ ਨਾਲ ਮਨ ਨੂੰ ਦੈਵੀ ਪਿਉਣ ਚੜ੍ਹਦੀ ਹੈ? ਉਹ ਹੈ ਅੰਤਰਮੁਖੀ ਸਿਮਰਨ ਕਰਨ ਨਾਲ। ਸੋ ਮਨ ਨੂੰ ਆਤਮਕ ਪਿਉਣ ਚਾੜਨ ਲਈ ਨਾਮ ਅਭਿਆਸ ਕਮਾਈ ਅੰਤਰਮੁਖੀ ਸਿਮਰਨ ਦੀ ਲੋੜ ਹੈ। ਦੂਸਰਾ, ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਥਵਾ ਸਾਧ ਸੰਗਤ ਦੀ। ਅਤੇ ਤੀਸਰਾ, ਗੁਰਪ੍ਰਸਾਦ ਦੀ ਲੋੜ ਹੈ। ਹੋਰ ਸਿਆਣਪਾਂ, ਉਕਤੀਆਂ, ਜੁਗਤੀਆਂ, ਦਿਮਾਗੀ ਗਿਆਨ,
ਖੁਸ਼ਕ ਸੁੱਕੀ ਫਿਲਾਸਫੀ, ਕਰਮ ਕਾਂਡ, ਹੱਠ ਧਰਮ ਅਤੇ ਤਿਆਗ ਦੇ ਫੋਕੇ ਸਾਧਨ ਇਹ ਕਾਰਗਰ ਨਹੀਂ ਆਉਂਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹੋਮੇ ਦੀ ਲੇਸ਼ ਹੁੰਦੀ ਹੈ। ਇੱਕੋ ਹੀ ਤਰੀਕਾ, ਸਾਧ ਸੰਗਤ ਵਿੱਚ ਆ ਕੇ ਆਤਮਕ ਪਿਉਣ ਚਾੜੋ, ਪਰ ਆਤਮਾ ਵਿੱਚ ਤਾਂ ਬੇਅੰਤ ਗੁਣ ਹਨ, ਕਿਹੜੀ ਪਿਉਣ ਸਭ ਤੋਂ ਕਾਰਗਰ ਹੈ? ਸਭ ਤੋਂ ਉੱਚੀ ਸੁੱਚੀ ਤੇ ਅਤਿਅੰਤ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ। ਸਾਚ ਕਹੋ ਸੁਣ ਲੇ ਹੋ ਸਭੈ, ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਓ। ਸੋ ਜਦੋਂ ਸਾਧ ਸੰਗਤ ਵਿੱਚ ਵਿਚਰਦੇ ਹਾਂ, ਅਸੀਂ ਅੰਤਰਮੁਖੀ ਹੋ ਕੇ ਸਿਮਰਨ ਕਰਦੇ ਹਾਂ, ਤਾਂ ਸਾਧ ਸੰਗਤ ਤੇ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਜਾਂਦਾ ਹੈ। ਹਾਂਜੀ, ਜਦੋਂ ਪੂਰੀ ਤਰ੍ਹਾਂ ਨਿਰਮਲ ਹੋ ਜਾਂਦਾ ਹੈ, ਫਿਰ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ, ਆਤਮਾ ਵਿੱਚੋਂ ਸਫੁੱਟਤ ਆਉਂਦਾ ਹੈ। ਹਾਂਜੀ, ਆਮ ਤੌਰ ਤੇ ਕੀ ਹੁੰਦਾ ਹੈ, ਅਸੀਂ ਸਾਧ ਸੰਗਤ ਵਿੱਚ ਆ ਕੇ ਮਨ ਨੂੰ ਥੋੜਾ ਬਹੁਤ ਨਿਰਮਲ ਕਰਦੇ ਹਾਂ, ਬਾਹਰ ਜਾ ਕੇ ਫਿਰ ਮੈਲਾ ਕਰ ਦਿੰਦੇ ਹਾਂ, ਫਿਰ ਥੋੜਾ ਨਿਰਮਲ ਫਿਰ ਮੈਲਾ ਕਰ ਦਿੰਦੇ ਹਾਂ। ਸੋ ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਪਾਪ ਪੁੰਨ, ਧਰਮ ਪ੍ਰਚਾਰ ਅਤੇ ਸਿਮਰਨ ਦੇ ਲੇਖਾਂ ਵਿੱਚ ਖੋਲ ਕੇ ਦਰਸਾਇਆ ਹੈ। ਪਰ ਜਦੋਂ ਅਸੀਂ ਸਾਧ ਸੰਗਤ ਵਿੱਚ ਸਿਮਰਨ ਕਰਕੇ ਮਨ ਨੂੰ ਨਿਰਮਲ ਕਰਕੇ ਆਪਣੀ ਨਿਰਮਲਤਾਈ ਨੂੰ ਬਰਕਰਾਰ ਰੱਖਦੇ ਹਾਂ, ਅਗਲੇ ਸਮਾਗਮ ਫਿਰ ਨਿਰਮਲ ਕਰਦੇ, ਇਸ ਤਰ੍ਹਾਂ ਜਦੋਂ ਨਿਰਮਲ ਕਰਦੇ ਹਾਂ, ਪੂਰਾ ਤੌਰ ਤੇ ਨਿਰਮਲ ਹੋ ਜਾਏ ਮਨ, ਫਿਰ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ, ਫਿਰ ਪਿਉਣ ਚੜ੍ਹਦੀ ਹੈ। ਹੁੰਦਾ ਕੀ ਹੈ, ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਉਪਜ ਪੈਂਦਾ ਤੇ ਵੱਧਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਵਾਲੀ ਰੰਗਤ ਨਾਲ ਸਾਡੀ ਹੋਮੇ ਦਾ ਭਰਮ ਭੁਲਾਵਾ ਦੂਰ ਹੋ ਜਾਂਦਾ ਹੈ ਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸ਼ਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਣ ਚੜ੍ਹ ਜਾਂਦੀ ਹੈ, ਕਿਵੇਂ ਚੜ੍ਹਦੀ ਫਿਰ ਦੁਹਰਾ ਦਈਏ ਕਿ ਮਨ ਨੂੰ ਨਿਰਮਲ ਕਰਨਾ, ਸੰਗਤ ਵਿੱਚ ਆ ਕੇ ਸਿਮਰਨ ਕਰ ਕਰਕੇ ਇਸ ਤਰ੍ਹਾਂ ਨਿਰਮਲ ਕਰਦਿਆਂ ਕਰਦਿਆਂ ਜਦੋਂ ਪੂਰੀ ਤਰ੍ਹਾਂ ਨਿਰਮਲ ਹੋਏ, ਫਿਰ ਆਪਣੇ ਆਪ ਹੀ ਤੂੰ ਤੇਰੀ ਦੀ ਭਾਵਨਾ ਉਪਜ ਪੈਂਦੀ ਹੈ, ਮੈਂ ਮੇਰੀ ਨੂੰ ਤੂੰ ਤੇਰੀ ਦੀ ਪਿਉਣ ਚੜ੍ਹ ਜਾਂਦੀ ਹੈ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਣ ਚੜ੍ਹ ਜਾਂਦੀ ਹੈ ਤਾਂ ਸਾਨੂੰ ਪ੍ਰਤੀਤ ਆਉਂਦਾ ਹੈ ਕਿ ਇਲਾਹੀ ਹੁਕਮ ਹੀ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ ਤੇ ਸਾਡੀ ਨਿੱਕੀ ਜਿਹੀ ਹੋਮੇ ਦੀ ਮਨਮਰਜ਼ੀ ਲਈ ਕੋਈ ਥਾਂ ਨਹੀਂ। ਉਸ ਅਟਲ ਅਪੁੱਲ ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਪਹਾੜੇ ਵਿੱਚ ਸੁਰ ਹੋ ਕੇ ਚੱਲਣਾ ਹੀ ਇਹ ਸਾਡਾ ਫਰਜ਼ ਹੈ ਤੇ ਸਾਡੇ ਲਈ ਲਾਭਦਾਇਕ ਅਤੇ ਕਲਿਆਣਕਾਰੀ ਵੀ ਹੈ। ਜਗਿਆਸੂ ਇਸ ਆਤਮਕ ਅਵਸਥਾ ਵਿੱਚ ਇਉਂ ਪ੍ਰਤੀਤ ਕਰਦਾ ਹੈ, ਜੋ ਤੂੰ ਕਰੇ ਕਰਾਵੇਂ ਸਵਾਮੀ ਸਾ ਮਸਲਤ ਪਰਵਾਨ, ਹਮ ਕਿਛ ਨਾ ਹੀ ਏਕ ਹੈ ਉਹੀ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਹਾਰ ਹੋ ਜਾਣੇ, ਜੇ ਕਰਾਵੇ ਸੋ ਕਰਨਾ, ਮੈਂ ਨਾ ਹੀ ਕਿਛ ਆਉ ਨਾ ਹੀ ਕਿਛ ਆਏ ਨਾ ਮੋਰਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਸੋ ਜਦੋਂ ਇਹਨਾਂ ਦੋਹਾਂ ਮਾਨਸਿਕ ਤੇ ਆਤਮਕ ਅਵਸਥਾਵਾਂ ਨੂੰ ਇਉਂ ਦਰਸਾਇਆ ਗਿਆ ਹੈ, ਜਦੋਂ ਆਪਣੇ ਭਾਣੇ ਵਿੱਚ ਵਿਚਰਦੇ ਹਾਂ ਸਾਡੀ ਹਾਲਤ ਕਿਹੋ ਜਿਹੀ ਆਉਂਦੀ ਹੈ, ਤੇ ਜਦੋਂ ਆਤਮਾ ਦਾ ਅਕਸ ਮਨ ਤੇ ਪੈਂਦਾ ਹੈ, ਅਨੁਭਵੀ ਪ੍ਰਕਾਸ਼ ਆਉਂਦਾ ਹੈ, ਹੁਕਮ ਨੂੰ ਬੁੱਝ ਲੈਂਦੇ ਹਾਂ, ਫਿਰ ਕੀ ਪਰਿਵਰਤਨ ਆਉਂਦਾ ਹੈ, ਇੱਥੇ ਇੱਕ ਬਿਓਰਾ ਦਿੱਤਾ ਗਿਆ ਹੈ। ਮਾਨਸਿਕ ਅਵਸਥਾ ਜਦੋਂ ਆਪਣੇ ਭਾਣੇ ਵਿੱਚ ਆਉਂਦੇ ਹੁਕਮ ਨੂੰ ਬੁੱਝਣ ਤੋਂ ਪਹਿਲਾਂ, ਇਹ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ, ਇੱਥੇ ਹੋਮੇ ਅਥਵਾ ਮੈਂ ਮੇਰੀ ਦਾ ਬੋਲਬਾਲਾ ਹੈ, ਅਸੀਂ ਹੋਮੇ ਦੇ ਪਰਾਇਣ ਹਾਂ ਇਸ ਅਵਸਥਾ ਵਿੱਚ, ਇੱਥੇ ਭਰਮ ਭੁਲਾਵਾ ਹੈ, ਮਨਮਰਜ਼ੀ ਹੈ, ਆਪਣੇ ਭਾਣੇ ਵਿੱਚ ਚੱਲਣਾ ਹੈ, ਤੇ ਇਹ ਅਵਸਥਾ ਕਰਮਬੱਧ ਹੈ, ਸਾਨੂੰ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ, ਕਾਰਮ ਕਾਨੂੰਨ ਦੇ ਅਧੀਨ ਹੈ।
ਤੇ ਆਤਮਕ ਅਵਸਥਾ ਜਦੋਂ ਹੁਕਮ ਨੂੰ ਬੁੱਝ ਲੈਂਦੇ ਹਾਂ ਉਹ ਆਤਮਕ ਪਿਰਮ ਖੇਲ ਹੈ। ਉੱਥੇ ਸਿਰਫ ਤੂੰ ਤੇਰੀ ਦੀ ਭਾਵਨਾ ਹੈ। ਉੱਥੇ ਮਨ ਹਉਮੈ ਦੇ ਪ੍ਰਣ ਨਹੀਂ ਹੁੰਦਾ, ਆਤਮ ਪ੍ਰਣ ਹੁੰਦਾ ਹੈ। ਉਹ ਅਨੁਭਵੀ ਪ੍ਰਕਾਸ਼ ਵਾਲਾ ਜੀਵਨ ਹੈ, ਭਰਮ ਭੁਲਾਵਾ ਨਹੀਂ ਹੁੰਦਾ। ਉੱਥੇ ਮਨਮਰਜ਼ੀ ਨਹੀਂ ਹੈ, ਇਲਾਹੀ ਹੁਕਮ ਹੈ। ਉਹ ਹੁਕਮ ਰਜਾਈ ਚੱਲਣਾ ਹੈ। ਤੇ ਉੱਥੇ ਅਸੀਂ ਜੋ ਵੀ ਕਰਦੇ ਹਾਂ, ਕਰਮ ਵੀ ਕਰਦੇ ਹਾਂ, ਆਪਣੇ ਕਰਮਾਂ ਤੋਂ ਆਜ਼ਾਦ ਹਾਂ, ਕਾਰਮਿਕ ਕਾਨੂੰਨ ਤੋਂ ਪਰੇ ਹੋ ਜਾਂਦੇ ਹਾਂ, ਉਹਨਾਂ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਾਂ। ਮਾਨਸਿਕ ਅਵਸਥਾ ਵਿੱਚ ਮਾਇਆ ਦੀ ਖਿੱਚ ਹੈ। ਇੱਥੇ ਦੁੱਖ ਕਲੇਸ਼ ਵਿਆਪਦਾ ਹੈ। ਇੱਥੇ ਈਰਖਾ ਦਵੈਤ ਵੀ ਹੈ। ਇੱਥੇ ਵੈਰ ਵਿਰੋਧ ਵੀ ਹੈ। ਇੱਥੇ ਅਸ਼ਾਂਤੀ ਵੀ ਹੈ। ਇਹ ਅਵਸਥਾ ਜੰਮਣ ਮਰਨ ਚ ਆਵਾਗਮਨ ਚ ਹੈ। ਤੇ ਆਤਮਕ ਅਵਸਥਾ, ਉੱਥੇ ਮਾਇਆ ਦੀ ਖਿੱਚ ਨਹੀਂ, ਉਹ ਤਾਂ ਅੰਤਰਮੁਖੀ ਹੋ ਗਿਆ, ਪ੍ਰੀਤ ਡੋਰੀ ਦੀ ਖਿੱਚ ਪੈਂਦੀ ਹੈ। ਉੱਥੇ ਕੋਈ ਦੁੱਖ ਨਹੀਂ ਵਿਆਪਦਾ, ਸਦੀ ਵੀ ਕੁਸ਼ਲ ਖੇਮ ਹੈ। ਉੱਥੇ ਕਿਸੇ ਨਾਲ ਈਰਖਾ ਦਵੈਤ ਨਹੀਂ, ਮੈਤਰੀ ਭਾਵ ਹੈ ਸਭ ਨਾਲ। ਕਿਸੇ ਨਾਲ ਵੈਰ ਵਿਰੋਧ ਨਹੀਂ, ਪਿਆਰ। ਉੱਥੇ ਸ਼ਾਂਤੀ ਹੈ। ਉਹ ਜਿਹੜੀ ਅਵਸਥਾ ਹੈ, ਜਨਮ ਮਰਨ ਤੋਂ ਪਰੇ ਹੈ, ਬੌੜ ਨਾ ਮਰਨਾ ਹੈ। ਸੋ ਮਾਨਸਿਕ ਅਵਸਥਾ ਇਹ ਜਮਾਂ ਦੇ ਫੇਰ ਵਿੱਚ ਹੈ। ਇੱਥੇ ਤ੍ਰਿਸ਼ਨਾ ਦੀ ਅੱਗ ਹੈ। ਇੱਥੇ ਦੂਜਾ ਭਾਵ ਹੈ। ਇੱਥੇ ਆਸਾਂ ਮਨਸਾ ਵੀ ਹਨ, ਇੱਛਾਵਾਂ ਹਨ। ਇੱਥੇ ਕੋਈ ਬੁਰਾ ਕਰਦਾ, ਸਾਡੀ ਮਰਜ਼ੀ ਦੇ ਉਲਟ ਕਰਦਾ, ਉਸ ਨਾਲ ਸ਼ਿਕਾਇਤ ਵੀ ਹੈ, ਰੋਸ ਵੀ ਹੈ। ਪਰ ਆਤਮਕ ਅਵਸਥਾ ਉਹ ਜਮਾਂ ਤੋਂ ਆਜ਼ਾਦ ਹੈ। ਉੱਥੇ ਤ੍ਰਿਸ਼ਨਾ ਦੀ ਅੱਗ ਨਹੀਂ, ਤ੍ਰਿਪਤ ਹੈ, ਤ੍ਰਿਪਤ ਅਗਾਏ ਹੈ। ਉੱਥੇ ਕੋਈ ਦੂਜਾ ਭਾਵ ਨਹੀਂ, ਹਰ ਪਾਸੇ ਇੱਕੋ ਇੱਕ ਪਰਮਾਤਮਾ ਆਪ ਹੈ। ਉਹ ਨਿਰਇੱਛਤ ਅਵਸਥਾ ਹੈ, ਕੋਈ ਆਸਾ ਮਨਸਾ ਨਹੀਂ। ਉਹ ਅਵਸਥਾ ਵਿੱਚ ਸ਼ੁਕਰ ਹੈ, ਭਲਾ ਹੈ। ਸੋ ਮਾਨਸਿਕ ਅਵਸਥਾ ਇਹ ਹੋਮੇ ਵੇੜੇ ਮਨ ਦਾ ਪ੍ਰਗਟਾਵਾ ਹੈ, ਜਿਸ ਵਿੱਚ ਔਗਣ ਭਰਪੂਰ ਹਨ। ਅਸੀਂ ਜੋ ਵੀ ਖਿਆਲ, ਇੱਛਾ, ਰੀਝਾ, ਕਰਮ ਕਰਦੇ ਹਾਂ, ਸਭ ਹੋਮੇ ਦੇ ਪ੍ਰਾਇਣ ਹਨ। ਆਪਣਾ ਭਾਣਾ ਹੈ, ਮਨਮਰਜ਼ੀ ਹੈ, ਇਸ ਲਈ ਇਲਾਹੀ ਹੁਕਮ ਤੋਂ ਬੇਸੁਰੇ ਅਤੇ ਉਲਟ ਹਾਂ, ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਮਾਇਕੀ ਮੰਡਲ ਵਿੱਚ ਸਾਡੀਆਂ ਇਹ ਨੇਕੀਆਂ, ਪਰਉਪਕਾਰ, ਇਹ ਸਾਡੇ ਫਰਜ਼ ਅਦਾ ਕਰਨੇ, ਇਹ ਮੋਹ, ਪਿਆਰ, ਪਾਠ, ਪੂਜਾ, ਕਰਮਕਾਂਡ ਆਦਿ, ਸਭਨਾਂ ਦੇ ਅੰਦਰ ਹੋਮੇ ਦੀ ਲੇਸ਼ ਜਾਂ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ। ਧਿਆਨ ਦੇਣਾ ਜੀ, ਜਦ ਤੱਕ ਸਾਡੀ ਸੁਰਤ ਮਾਇਕੀ ਮੰਡਲ ਵਿੱਚ ਵਿਚਰਦੀ ਹੈ, ਇੱਥੇ ਅਸੀਂ ਜੋ ਕੁਝ ਵੀ ਚੰਗੇ ਕੰਮ ਵੀ, ਜਿਵੇਂ ਪਾਠ ਪੂਜਾ ਕਰਦੇ ਹਾਂ, ਨੇਕੀਆਂ ਕਰਦੇ ਹਾਂ, ਪਰਉਪਕਾਰ ਕਰਦੇ ਹਾਂ, ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹਾਂ, ਕਾਰਮਿਕ ਕਾਨੂੰਨ ਤੋਂ ਬਾਹਰ ਨਹੀਂ ਹਾਂ। ਤੇ ਆਤਮਕ ਅਵਸਥਾ, ਇਸ ਵਿੱਚ ਜੀਵ ਸਾਧ ਸੰਗਤ ਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਬੁੱਝ ਲੈਂਦਾ ਹੈ, ਤਾਂ ਉਹ ਆਪਣੀ ਹੋਮੇ ਨੂੰ ਆਤਮ ਪ੍ਰਾਇਣ ਕਰਕੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜਿਆ ਜਾਂਦਾ ਹੈ, ਤੇ ਆਤਮਕ ਪ੍ਰਕਾਸ਼ ਦੇ ਸਾਰੇ ਦੈਵੀ ਗੁਣ ਉਸ ਵਿੱਚ ਉਪਜ ਪੈਂਦੇ ਹਨ ਤੇ ਪ੍ਰਵੇਸ਼ ਹੋ ਜਾਂਦੇ ਹਨ। ਦੂਜੇ ਲਫ਼ਜ਼ਾਂ ਵਿੱਚ, ਇਹ ਸਾਡੇ ਮਾਇਕੀ ਔਗਣ, ਇਹ ਹੋਮੇ ਦਾ ਹੀ ਪ੍ਰਗਟਾਵਾ ਤੇ ਪਸਾਰਾ ਹਨ, ਤੇ ਸਾਰੇ ਦੈਵੀ ਗੁਣ ਇਹ ਹੁਕਮ ਦਾ ਹੀ ਪ੍ਰਕਾਸ਼ ਤੇ ਪ੍ਰਤੀਕ ਹਨ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ, ਹੋਮੇ ਵਿੱਚ ਭਗਤ ਨਾ ਹੋਵੇ। ਹਾਂਜੀ, ਜੇ ਭਗਤੀ ਕਰਨੀ ਹੈ ਤਾਂ ਹੋਮੇ ਵਿੱਚ ਨਹੀਂ ਹੋ ਸਕਦੀ। ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹੋਮੇ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਇਹ ਮਨ ਧੰਦੇ ਬਾਂਦਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਮਨ ਤੂੰ ਗਾਰਬ ਆਟਿਆ, ਗਾਰਬ ਲਦਿਆ ਜਾਏ, ਮਾਇਆ ਮੋਹਣੀ ਮੋਇਆ, ਫਿਰ ਜੂਨੀ ਪਵਾਏ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਭਾਰ ਹਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਹੂ ਕਰਮ ਬੇਕਾਰ। ਇਸ ਹੁਕਮ ਰਜਾਈ ਚੱਲਣ ਵਿੱਚ ਆਪਣੇ ਮਨ ਦੀ ਰੰਗਤ, ਮਨ ਦੀ ਮਰਜ਼ੀ,
ਰੀਝਾਂ ਮਨ ਦੇ ਜਿਹੜੇ ਚਾਓ ਸਵਾਹ ਤ੍ਰਿਸ਼ਨਾ ਹੰਗ ਤੇ ਵਲਵਲੇ ਸਿਆਣਪਾਂ ਚਤਰਾਈਆਂ ਰੋਸੇ ਗਿਲੇ ਸ਼ਿਕਾਇਤਾਂ ਈਰਖਾ ਦੁਐਤ ਵੈਰ ਵਿਰੋਧ ਸ਼ੱਕ ਕਿਉਂ ਕਿਆ ਕੈਸੇ ਆਦਿ ਨੀਵੀਂ ਮਾਇਕੀ ਰੁਚੀਆਂ ਦੀ ਲੇਸ਼ ਵੀ ਨਹੀਂ ਹੋ ਸਕਦੀ। ਔਗੁਣ ਤਾਂ ਇੱਕ ਪਾਸੇ, ਔਗੁਣਾਂ ਦੀ ਲੇਸ਼ ਮਾਤਰ ਅੰਸ਼ ਵੀ ਨਹੀਂ ਹੁੰਦੀ ਹੁਕਮ ਰਜਾਈ ਚੱਲਣਾ ਵਿੱਚ। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਹੈ, ਇੱਥੇ ਤਾਂ ਬਲਕਿ ਆਪਣੇ ਹਉਂ ਤਾਰੀ ਮਨ ਨੂੰ ਮੋੜ ਮੋੜ ਕੇ, ਇਸ ਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਵਿਚਰ ਕੇ, ਗੁਰਬਾਣੀ ਨਾਲ ਪਰਸ ਪਰਸ ਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਣ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਆਪਣੀ ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਫਿਰ ਦੁਹਰਾ ਦਈ, ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ, ਬਲਕਿ ਹਉਂ ਤਾਰੀ ਮਨ ਨੂੰ ਮੋੜ ਮੋੜ ਕੇ, ਇਸ ਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਵਿਚਰ ਕੇ, ਗੁਰਬਾਣੀ ਨਾਲ ਪਰਸ ਪਰਸ ਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਇਸ ਨੂੰ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਇਸ ਨੂੰ ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜੈਂ ਖਿੰਚੈ ਤੈਂ ਜਾਉਂ। ਸੋ ਇਹ ਤਾਂ ਹੁਕਮ ਨੂੰ ਬੁਝ ਲਿਆ, ਸਾਧ ਸੰਗਤ ਵਿੱਚ ਆਏ, ਸੇਵਾ ਕੀਤੀ, ਮਨ ਦੀ ਮੈਲ ਉਤਾਰੀ, ਗੁਰਬਾਣੀ ਨਾਲ ਪਰਸਿਆ, ਮਨ ਦੀ ਮੈਲ ਉਤਾਰੀ, ਸਿਮਰਨ ਕਰ ਕਰਕੇ ਮਨ ਦੀ ਮੈਲ ਉਤਾਰੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਮਨ ਪੂਰੀ ਤਰ੍ਹਾਂ ਨਿਰਮਲ ਹੋ ਗਿਆ, ਆਤਮਾ ਦਾ ਅਕਸ ਮਨ ਤੇ ਪਿਆ ਤੇ ਮਨ ਨੂੰ ਪਿਆ ਇਲਾਹੀ ਪਿਆਰ ਦੀ ਪਿਉਂ ਚੜ ਗਈ, ਅਨੁਭਵੀ ਪ੍ਰਕਾਸ਼ ਹੋ ਗਿਆ, ਹੁਕਮ ਨੂੰ ਬੁਝ ਲਿਆ। ਪਰ ਹੁਣ ਬੁੱਝ ਤਾਂ ਲਿਆ, ਉਸ ਦੀ ਰਜ਼ਾ ਵਿੱਚ ਚੱਲਣ ਲਈ ਫਿਰ ਹੋਰ ਕਮਾਈ ਦੀ ਲੋੜ ਪੈਂਦੀ ਹੈ, ਕਿਉਂਕਿ ਜਦੋਂ ਅਨੁਕੂਲ ਹੋਵੇ ਹੁਕਮ, ਸਾਡੀ ਮਰਜ਼ੀ ਦੇ ਮੁਤਾਬਕ ਹੋਵੇ ਤਾਂ ਸੌਖਾ ਮੰਨਿਆ ਜਾਂਦਾ ਹੈ, ਜਦੋਂ ਪ੍ਰਤੀਕੂਲ ਹੋਵੇ ਮੁਸ਼ਕਿਲ ਉਸ ਵੇਲੇ ਪੈਂਦੀ ਹੈ। ਫਰਜ਼ ਕਰੋ ਸਾਡੇ ਮਨ ਦੇ ਅੰਦਰ ਲਾਲਸਾ ਹੈ ਵੱਡੀ ਉਮਰ ਭੋਗਣ ਦੀ ਤੇ ਹੁਕਮ ਵਿੱਚ ਛੋਟੀ ਉਮਰ ਲਿਖੀ ਹੋਵੇ, ਕੁਝ ਦਿਨਾਂ ਲਿਖਾਉਣ, ਫੇਰ ਕੀ ਹੋਵੇ। ਲਾਲਸਾ ਹੋਵੇ ਅਮੀਰੀ ਦੀ ਤੇ ਹੁਕਮ ਵਿੱਚ ਗਰੀਬੀ ਲਿਖੀ ਹੋਵੇ, ਫਿਰ ਕਿਵੇਂ ਮਿੱਠਾ ਮੰਨਿਆ ਜਾਏਗਾ। ਸੋ ਇਹਨਾਂ ਪ੍ਰਤੀਕੂਲ ਜਿਹੜੀ ਸਾਡੀ ਮਰਜ਼ੀ ਦੇ ਖਿਲਾਫ ਹੁਕਮ ਲਿਖਿਆ ਹੋਵੇ ਉਸ ਨੂੰ ਵੀ ਮਿੱਠਾ ਮੰਨਣ ਲਈ ਇੱਥੇ ਕੁਝ ਅਭਿਆਸ ਕਰਨਾ ਪੈਂਦਾ। ਹੁਕਮ ਬੁੱਝਣ ਤੋਂ ਪਹਿਲੇ ਉਹ ਕੀ ਤਿੰਨ ਸੱਸਿਆਂ ਦੀ ਕਮਾਈ ਕਰਨੀ ਪੈਂਦੀ ਹੈ ਰੋਜ਼ਮਰਾ ਦੀ ਜ਼ਿੰਦਗੀ ਵਿੱਚ। ਜਦੋਂ ਇਹਨਾਂ ਸੱਸਿਆਂ ਨੂੰ ਕਮਾਵਾਂਗੇ, ਜਦੋਂ ਸੁਭਾਅ ਇਹਨਾਂ ਤੇ ਪੱਕ ਜਾਏਗਾ, ਫਿਰ ਹੁਕਮ ਸਾਡੀ ਮਰਜ਼ੀ ਦੇ ਖਿਲਾਫ ਵੀ ਹੋਵੇ ਤਾਂ ਵੀ ਮਿੱਠਾ ਲੱਗੇਗਾ। ਉਹ ਕਿਹੜੇ ਸੱਸੇ ਹਨ? ਪਹਿਲਾ ਸੱਸਾ ਹੈ ਸਬਰ। ਆਪਣੀਆਂ ਸਿਆਣਪਾਂ ਤੇ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਹਾਂਜੀ, ਆਪਣੀਆਂ ਸਿਆਣਪਾਂ ਤੇ ਵਿਉਂਤਾਂ, ਆਪਣੀਆਂ ਸਕੀਮਾਂ ਨੂੰ ਲਾਂਭੇ ਰੱਖ ਕੇ ਇੱਕ ਪਾਸੇ ਕਰ ਦਿਓ, ਜੋ ਕੁਝ ਇਲਾਹੀ ਰਜ਼ਾ ਦੁਆਰਾ ਸਾਨੂੰ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਛਾਦਨ ਭੋਜਨ ਕੀ ਆਸ ਨਾ ਕੀਜਈ, ਛਾਦਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲੈ ਸੋ ਪਾਏ। ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਨ, ਸਿਦਕ ਸਬੂਰੀ ਸਾਧਕਾ, ਸਬਰ ਤੋਸ਼ਾ ਮਲਾਇਕਾ। ਦੂਸਰਾ ਸੱਸਾ ਹੈ ਸ਼ੁਕਰ। ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਨਾ। ਪਹਿਲਾ ਸੱਸਾ ਸਬਰ ਤੇ ਦੂਸਰਾ ਸੱਸਾ ਸ਼ੁਕਰ।
ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਨਾ। ਜੇ ਮਾਰੇ ਤਾਂ ਵੀ ਮਿਹਰ, ਜੇ ਮਾਰ ਜੀਵਾ ਲੇ ਤਾਂ ਵੀ ਬਖਸ਼ਿਸ਼, ਜੇ ਕੋਲ ਬਹਾ ਲੇ ਤਾਂ ਤੇਰੀ ਵਡਿਆਈ, ਜੇ ਮਾਰ ਕਢੇ ਪੀਤ ਆਈ, ਜੇ ਦੁੱਖ ਭੁੱਖ ਦੇਵੈ ਤਾਂ ਪ੍ਰੀਤਮ ਦੀ ਮੌਜ। ਹਾਂਜੀ ਸ਼ੁਕਰ, ਜੇ ਦੁੱਖ ਭੁੱਖ ਦੇਵੈ ਤਾਂ ਪ੍ਰੀਤਮ ਦੀ ਮੌਜ, ਜੇ ਲਾਭ ਹੋਵੇ ਤਾਂ ਉਸਦੀ ਦਾਤ, ਜੇ ਘਾਟਾ ਹੋਵੇ ਤਾਂ ਉਸਦੀ ਰਜ਼ਾ, ਜੇ ਵਡਿਆਈ ਹੋਵੇ ਤਾਂ ਉਸਦੀ ਵਡਿਆਈ, ਤੇ ਜੇ ਨਿੰਦਾ ਹੋਵੇ ਤਾਂ ਵੀ ਉਸਦੀ ਮਿਹਰ। ਯਾਨੀ ਜੀਵਨ ਦੀ ਹਰ ਹਾਲਤ ਵਿੱਚ, ਗਮੀ ਵਿੱਚ, ਖੁਸ਼ੀ ਵਿੱਚ ਸ਼ੁਕਰ, ਹਾਂਜੀ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਸ਼ੁਕਰ, ਵਡਿਆਈ ਵਿੱਚ, ਨਿੰਦਾ ਵਿੱਚ ਸ਼ੁਕਰ, ਲਾਭ ਵਿੱਚ, ਇੱਥੋਂ ਤੱਕ ਕਿ ਹਾਨੀ ਵਿੱਚ ਵੀ ਸ਼ੁਕਰ, ਤੰਦਰੁਸਤੀ ਵਿੱਚ ਸ਼ੁਕਰ ਤਾਂ ਬਿਮਾਰੀ ਵਿੱਚ ਵੀ ਸ਼ੁਕਰ, ਜੀਵਨ ਵਿੱਚ ਸ਼ੁਕਰ, ਇੱਥੋਂ ਤਾਈਂ ਕਿ ਮੌਤ ਵਿੱਚ ਵੀ ਸ਼ੁਕਰ। ਇਸ ਤਰ੍ਹਾਂ ਇਹਨਾਂ ਹਾਲਤਾਂ ਵਿੱਚ ਆਪਣੇ ਪ੍ਰੀਤਮ ਦੀ ਮੌਜ ਅਤੇ ਖੁਸ਼ੀ ਪ੍ਰਤੀਤ ਕਰਨੀ ਅਤੇ ਮਨ ਤਨ ਚਿੱਤ ਨੂੰ ਸ਼ੁਕਰਾਨੇ ਵਿੱਚ ਰੱਖਣਾ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦ ਹੈ ਤਾਂ ਛੋੜ ਨਾ ਜਾਈ। ਤੀਸਰਾ ਸੱਸਾ ਸਿਮਰਨ ਜਿਸ ਦੀ ਕਮਾਈ ਕਰਨੀ, ਪਹਿਲਾ ਸਬਰ, ਦੂਸਰਾ ਸ਼ੁਕਰ ਹਰ ਹਾਲਤ ਵਿੱਚ, ਤੀਸਰਾ ਸਿਮਰਨ ਐਸੇ ਮਨਮੋਹਣੇ, ਸਦ ਬਖਸ਼ਿੰਦ, ਸਦ ਮਿਹਰਵਾਨ, ਪ੍ਰਿਤਪਾਲੈ ਨਿਤਸਾਰ ਸੰਭਾਲੈ, ਲਾਡ ਲਡਾਵੈ ਖੇਲ ਖਿਲਾਵੈ, ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅਵਲ ਫਰਜ਼ ਬਣਦਾ ਹੈ। ਹਾਂਜੀ ਇਹ ਨਹੀਂ ਕਿ ਮਨ ਕਿਸੇ ਹੋਰ ਪਾਸੇ ਤੇ ਮੰਤਰ ਦਾ ਰਟਨ ਕਰੀ ਚੱਲੇ ਤੇ ਅਸੀਂ ਕਹਿ ਦਿਆ ਸਿਮਰਨ ਹੋ ਗਿਆ। ਹਾਂਜੀ ਉਸ ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਯਾਦ ਕਰਨਾ, ਉਸ ਨੂੰ ਧਿਆਵਣਾ, ਇਹ ਸਾਡਾ ਅਵਲ ਫਰਜ਼ ਬਣਦਾ ਹੈ। ਇਹ ਹੈ ਸਿਮਰਨ, ਤਾਂ ਕਿ ਪ੍ਰੀਤਮ ਤਰੁੱਠ ਕੇ ਆਪਣੇ ਦਰੋਂ ਕਰੋਂ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ ਤੇ ਅਸੀਂ ਉਸਦੇ ਸ਼ੁਕਰਾਨੇ ਵਿੱਚ, ਉਸਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹੁਲਾਰਿਆਂ ਵਿੱਚ ਕਿਰਤ ਕਿਰਤ ਹੁੰਦੇ ਹੋਏ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਬਣ ਜਾਈ। ਸੋ ਜਦੋਂ ਇਹ ਤਿੰਨ ਸੱਸਿਆਂ ਦੀ ਸਾਡੇ ਅੰਦਰ ਪਰਪਕਤਾ ਹੋ ਜਾਵੇਗੀ, ਸਬਰ, ਸ਼ੁਕਰ ਤੇ ਸਿਮਰਨ ਦੀ, ਫਿਰ ਹੁਕਮ ਕਿਸ ਰੂਪ ਵਿੱਚ ਵੀ ਸਾਨੂੰ ਅਨੁਭਵ ਹੋਵੇ, ਸਾਡੀ ਮਰਜ਼ੀ ਦੇ ਮੁਤਾਬਕ ਹੋਵੇ ਜਾਂ ਉਸਦੇ ਖਿਲਾਫ, ਸਾਨੂੰ ਮਿੱਠਾ ਲੱਗੇਗਾ। ਇਹਨਾਂ ਤਿੰਨ ਸੱਸਿਆਂ ਵਿੱਚੋਂ ਸਭ ਤੋਂ ਜ਼ਰੂਰੀ ਹੈ ਸਿਮਰਨ, ਕਿਉਂਕਿ ਸਿਮਰਨ ਕੀਤੇ ਬਗੈਰ ਅੰਤਰਾਤਮੇ ਅਨੁਭਵ ਨਹੀਂ ਖੁੱਲ ਸਕਦਾ, ਅਨੁਭਵ ਬਗੈਰ ਹੁਕਮ ਨਹੀਂ ਬੁੱਝਿਆ ਜਾ ਸਕਦਾ, ਹੁਕਮ ਬੁੱਝੇ ਬਗੈਰ ਭਾਣਾ ਨਹੀਂ ਮੰਨਿਆ ਜਾ ਸਕਦਾ, ਪਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ ਤੇ ਸਬਰ ਸੰਤੋਖ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਜਦੋਂ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਣ ਚੜ੍ਹਦੀ ਹੈ ਤਾਂ ਮਨ ਪੂਰਨ ਤੌਰ ਤੇ ਆਤਮ ਪ੍ਰਾਇਣ ਹੋ ਕੇ ਗੁਰੂ ਘਰ ਦਾ ਬੇਖਰੀਦ ਗੋਲਾ ਬਣ ਜਾਂਦਾ ਹੈ ਤੇ ਸਤਿਗੁਰੂ ਦੀ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜਿਉਂ ਪ੍ਰੀਤਮ ਚਲਾਵੇ ਤਿਉਂ ਚੱਲਦਾ ਹੈ, ਕਿਉਂਕਿ ਉਸਦਾ ਅੰਤਰ ਆਤਮੀ ਉਸ ਪ੍ਰੀਤ ਡੋਰੀ ਨਾਲ ਬੱਝ ਜਾਂਦਾ ਹੈ। ਜਿਵੇਂ ਪ੍ਰੀਤ ਦੋਰੀ ਚੱਲਦੀ ਹੈ ਉਸ ਤਰ੍ਹਾਂ ਉਹ ਚੱਲਦਾ ਹੈ। ਜਿਉਂ ਤੂੰ ਚਲਾਏ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੈ ਬੈਸਾਲੇ ਤੈਂ ਬੈਸਾ ਸਵਾਮੀ, ਜੈ ਭੇਜੇ ਤੈਂ ਜਾਵਾਂ, ਜਿਉਂ ਬੁਲਾਵੈ ਤਿਉਂ ਬੋਲੈ ਸਵਾਮੀ, ਕੁਦਰਤ ਕਵਣ ਹਮਾਰੀ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤਲਾਇਆ ਤਿਤਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਜੈਸੀ ਆਗਿਆ ਕੀਨੀ ਠਾਕਰ, ਤਿਸਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਊਠ ਉਆ ਕੋ ਦੌੜਿਓ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ,
ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚਲਿਆ ਨਹੀਂ ਜਾ ਸਕਦਾ। ਹਾਂਜੀ ਕਿ ਬੁੱਧੀ ਨਾਲ ਆਹ ਕੰਮ ਕਰੀਏ ਤਾਂ ਸ਼ਾਇਦ ਹੁਕਮ ਹੋਵੇ, ਇਸ ਤਰ੍ਹਾਂ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਨਾ ਮੰਨਿਆ ਜਾ

ਇਹੋ ਹੀ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਹੈ ਤੇ ਪਾਣਾ ਮੰਨਣਾ ਹੈ। ਧਿਆਨ ਦੇਣਾ ਜੀ, ਇਹ ਕੋਈ ਅਸਥੂਲ ਹੁਕਮ ਨਹੀਂ ਕਿ ਸਾਨੂੰ ਅੰਦਰੋਂ ਆਵਾਜ਼ ਆਵੇਗੀ ਭਰਾ ਤੂੰ ਇਹ ਕੰਮ ਕਰ ਤੇ ਅਸੀਂ ਉਹ ਕੰਮ ਕਰੀਏ। ਇਹ ਤਾਂ ਜਦੋਂ ਮਨ ਨਿਰਮਲ ਹੁੰਦਾ ਹੈ, ਆਤਮਾ ਦਾ ਅਕਸ ਮਨ ਤੇ ਪੈਂਦਾ ਹੈ, ਉਹ ਜੀਵਨ ਛੋਹ ਨਾਲ ਸਾਡਾ ਮਨ ਛੋਹਦਾ ਹੈ ਤਾਂ ਮਨ ਤਨ ਬੁੱਧੀ ਚਿੱਤੋਂ ਸਾਰਾ ਪ੍ਰੀਤ ਡੋਰੀ ਨਾਲ ਬੱਝ ਜਾਂਦਾ ਹੈ। ਉਹ ਪ੍ਰੀਤ ਡੋਰੀ ਹੀ ਇਲਾਹੀ ਹੁਕਮ ਦੀ ਹੈ, ਉਹ ਪ੍ਰੀਤਮ ਦੇ ਹੱਥ ਹੈ ਤੇ ਪ੍ਰੀਤਮ ਜਿਵੇਂ ਉਸ ਪ੍ਰੀਤ ਡੋਰੀ ਨੂੰ ਹਿਲਾਉਂਦਾ ਹੈ ਸਾਡਾ ਮਨ ਤਨ ਚਿੱਤ ਉਸ ਨਾਲ ਬੱਝਿਆ ਹੁੰਦਾ ਹੈ, ਉਸੇ ਤਰ੍ਹਾਂ ਖਿੱਚ ਪੈਂਦੀ ਹੈ। ਇਹ ਹੈ ਹੁਕਮ ਰਜਾਈ ਚੱਲਣਾ। ਮਹਾਂਪੁਰਖਾਂ ਦੇ ਲਫ਼ਜ਼ਾਂ 'ਚ ਫਿਰ ਦੁਹਰਾ ਦਈਏ, ਹਾਂਜੀ ਇਲਾਹੀ ਹੱਥਾਂ ਵਿੱਚ ਪਕੜੀ ਉਹ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ, ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ। ਤੇ ਜਿਵੇਂ ਇਹ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ, ਇਹ ਉਹ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਤੇ ਪਾਣਾ ਮੰਨਣਾ ਹੈ। ਮੂਲ ਆਲਨ ਸਿਓ ਪ੍ਰੀਤ ਬਣੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਦੋ ਖਿੰਚ ਤਨੀ। ਗੁਰਮੁਖ ਗਿਆਨ ਡੋਰੀ ਪ੍ਰਪਕੜੀ, ਜਿਨ ਖਿੰਚੈ ਤਿਨ ਜਾਈਏ। ਹੁਕਮ ਰਜਾਈ ਚੱਲਣਾ ਪਿੱਛੇ ਲੱਗੇ ਨਕ ਨਕੇਲਾ, ਆਓ ਫਿਰ ਆਪਾਂ ਵੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਆਪਣੀ ਮਨ ਦੀ ਮਰਜ਼ੀ ਤਿਆਗ ਕੇ ਉਸ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ। ਕਿਉਂਕਿ ਪ੍ਰੀਤ ਡੋਰੀ ਨੂੰ ਜਦ ਤੱਕ ਅਨੁਭਵ ਨਹੀਂ ਕਰਾਂਗਾ, ਹੁਕਮ ਤਾਂ ਉਸ ਵਿੱਚ ਹੈ, ਉਹਦੇ ਨਾਲ ਜਦੋਂ ਬੱਝ ਜਾਵਾਂਗੇ ਉਹ ਖਿੱਚੇਗਾ, ਉਸੇ ਤਰ੍ਹਾਂ ਦੇ ਕੰਮ ਉਸੇ ਤਰ੍ਹਾਂ ਦੇ ਕਰਮਾਂ ਦੀ ਖਿੱਚ ਪਵੇਗੀ, ਉਸੇ ਤਰ੍ਹਾਂ ਦੀ ਸਾਨੂੰ ਖਿੱਚ ਪਵੇਗੀ। ਸੋ ਆਓ ਫਿਰ ਆਪਾਂ ਵੀ ਉਸ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ ਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਉਲਟ ਜਾਤ ਕੁਲ ਦੋ ਬਿਸਾਰੀ, ਸੁਣ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕਹੂ, ਪੰਡਤ ਮੁੱਲਾ ਛਾੜੇ ਦੋ ਰਹਾਓ, ਬੁਨ ਬੁਨ ਆਪ ਆਪ ਪਹਿਰਾਵੋ, ਜੈ ਨਹੀਂ ਆਪ ਤਹਾਂ ਹੋਏ ਗਾਵੋ। ਸੋ ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਆਉਂਦੀ ਹੈ ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਜਾਂ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮ ਦੀ ਅੰਤਰੀਵ ਜੇ ਹੁਕਮੀ ਦੀ ਅੰਤਰੀਵ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨ ਦੀ ਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਇਹ ਬੜਾ ਜ਼ਰੂਰੀ ਨੁਕਤਾ ਹੈ। ਕੋਈ ਵੀ ਸਾਡੇ ਤੇ ਘਟਨਾ ਵਾਪਰਦੀ ਹੈ ਉਸ ਦੇ ਪਿੱਛੇ ਕੋਈ ਹੁਕਮ ਦੇਣ ਵਾਲਾ ਹੁਕਮੀ ਹੈ। ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਲਈਏ ਤਾਂ ਅਸੀਂ ਹੁਕਮ ਨੂੰ ਖਿੜੇ ਮੱਥੇ ਮੰਨ ਸਕਦੇ ਹਾਂ। ਜੇ ਉਸਦੀ ਅੰਤਰੀ ਭਾਵਨਾ ਨੂੰ ਨਾ ਬੁੱਝੀਏ ਹੁਕਮੀ ਦੇ ਤਾਂ ਹੁੰਦਾ ਕਿ ਔਜੜ ਵਿੱਚ ਪੈ ਜਾਂਦੇ ਹਾਂ, ਉਹ ਸਮਝ ਨਹੀਂ ਆਉਂਦੀ ਤੇ ਆਪਣੀ ਮਨਮਰਜ਼ੀ ਲੜਾ ਕੇ ਹੁਕਮ ਤੋਂ ਬੇਮੁੱਖ ਹੋ ਜਾਂਦੇ ਹਾਂ। ਪੁਰਾਣੇ ਸਮੇਂ ਅਸੀਂ ਦੇਖਦੇ ਹਾਂ ਕਿਤਨੇ ਕਸ਼ਟ ਗੁਰਸਿੱਖਾਂ ਨੇ ਸਹਾਰੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਸਭ ਨੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਕੇ ਪਾਣੀ ਨੂੰ ਮਿੱਠਾ ਮੰਨਿਆ। ਇਹ ਨਹੀਂ ਕਿਸੇ ਨੇ ਦੇਖਿਆ ਬਈ ਉਹ ਜ਼ਾਲਮ ਤਰਫੋਂ ਇਹ ਕਸ਼ਟ ਸਮਝਦੇ ਹੋਣ ਤੇ ਉਸਨੂੰ ਸ਼ਰਾਬ ਦੇ ਦਿੰਦੇ ਹੋਣ, ਉਹ ਤਾਂ ਕੌਤਕ ਸਮਝਦੇ ਸੀ। ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਕੇ ਉਸ ਵਿੱਚ ਮਿੱਠਾ ਕਰਕੇ ਮੰਨਦੇ ਸਨ। ਸੋ ਫਿਰ ਦੁਹਰਾ ਦਈਏ ਕਿ ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਸੋ ਇਹ ਇਲਾਹੀ ਹੁਕਮ ਇਹ ਅਤ ਸੂਖਮ ਗੁੱਝਾ ਤੇ ਅਪਾਰ ਹੈ ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਹੁਕਮ ਦੀ ਸਹਿਚਾਲ ਜਾਂ ਭਾਣੇ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਸੁਖਦਾਈ ਤੇ ਕਲਿਆਣਕਾਰੀ ਇਲਾਹੀ ਹੁਕਮ ਦੀ ਬਰਕਤਾਂ ਤੋਂ ਵਾਂਝੇ ਰਹਿੰਦੇ, ਕਿਉਂਕਿ ਸਾਡੀ ਪਕੜ ਵਿੱਚ ਨਹੀਂ ਹੁਕਮ। ਸੂਖਮ ਤਾਂ ਸਥੂਲ ਹੁਕਮਾਂ ਦੀ ਕਈ ਵਾਰੀ ਅਸੀਂ ਹੁਕਮ ਅਦੂਲੀ ਕਰ ਬੈਠਦੇ ਹਾਂ, ਸੂਖਮ ਤਾਂ ਇੱਕ ਪਾਸੇ ਰਿਹਾ। ਸੋ ਸਾਨੂੰ ਪਛਾਣ ਨਹੀਂ, ਇਸ ਕਰਕੇ ਹੁਕਮ ਦੀ ਸਹਿਚਾਲ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਉਸਦੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਉ ਨਾਮ ਦੀ ਰੰਗਤ ਹੈ ਜੋ ਦਿਮਾਗੀ ਸੂਝ ਤੇ ਅਕਲ ਤੋਂ ਪਰੇ ਹੈ। ਹੁਕਮ ਕਿਸ ਰੂਪ ਵਿੱਚ ਵੀ ਪ੍ਰਵਿਰਤ ਹੈ ਸ੍ਰਿਸ਼ਟੀ ਵਿੱਚ, ਸਭ ਦੇ ਪਿੱਛੇ ਪ੍ਰੀਤ ਦੀ ਰੰਗਤ ਹੈ, ਰਸ ਚਾਉ ਦੀ ਰੰਗਤ ਹੈ। ਪਰਮਾਤਮਾ ਨੇ ਉਸਦੇ ਪਿੱਛੇ ਸਭ ਦਾ ਭਲਾ ਲਿਖਿਆ ਹੋਇਆ ਹੈ। ਇਸ ਵਿਚਾਰ ਨੂੰ ਹੋਰ ਸਮਝ ਗੋਚਰੀ ਕਰਨ ਲਈ ਕੁਝ ਉਦਾਹਰਣ

ਤੇ ਜਾਂਦੇ ਹਨ। ਇੱਥੇ ਇੱਕ ਉਦਾਹਰਣ ਹੁਕਮ ਜੋ ਮੋਹ ਮਮਤਾ ਦੇ ਰੂਪ ਵਿੱਚ ਪਰਿਵਰਤ ਹੈ ਉਹ ਉਦਾਹਰਣ ਦਿੱਤਾ ਗਿਆ। ਉਂਝ ਤਾਂ ਹੁਕਮ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਹੈ ਤੇ ਜਿਸ ਰੂਪ ਵਿੱਚ ਵੀ ਪਰਿਵਰਤ ਹੈ ਸੁਖਦਾਈ ਹੈ। ਸੋ ਇੱਕ ਉਦਾਹਰਣ ਸਾਡੀ ਸਮਝ ਗੋਚਰਾ ਕਰਨ ਲਈ ਇੱਥੇ ਦਿੱਤਾ ਗਿਆ ਹੈ। ਮਾਂ ਦੀ ਮਮਤਾ ਬੇਲਾਗਤਾ ਨਿਸ਼ਕਾਮਤਾ ਤੇ ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਇਹ ਮਾਂ ਦੀ ਵਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਤੇ ਆਪ ਦੁੱਖ ਚੱਲਦੀ ਰਾਤਾਂ ਜਾਗਦੀ ਤੇ ਜਫ਼ਰ ਜਾਲਦੀ ਹੈ ਤੇ ਆਪਣੇ ਰੂਪ ਦੀ ਲਾਲੀ ਨੂੰ ਜੋ ਉਸਨੇ ਸਾਲਾਂ ਬੱਧੀ ਸਾਂਭ ਸਾਂਭ ਕੇ ਰੱਖੀ ਸੀ ਬੱਚੇ ਨੂੰ ਜਨਮ ਦੇਣ ਸਮੇਂ ਸਹਿਜ ਸੁਭਾਏ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ। ਹਾਂਜੀ, ਇਹ ਕੋਈ ਮਮਤਾ ਜਿਹੜੀ ਮਾਂ ਦੇ ਅੰਦਰ ਉਪਜਦੀ ਹੈ, ਇਹਨੇ ਦੁੱਖ ਕਸ਼ਟ ਸਹਾਰ ਕੇ ਬੱਚੇ ਨੂੰ ਪਾਲਦੀ ਹੈ, ਇਹ ਕੋਈ ਉਹਦੀ ਆਪਣੀ ਕੋਈ ਦਾਤ ਨਹੀਂ, ਇਹ ਤਾਂ ਰੱਬ ਦੀ ਰੱਬਤਾ ਹੈ, ਰੱਬ ਦਾ ਹੁਕਮ ਹੈ। ਉਸ ਵਿੱਚ ਮਮਤਾ ਦੇ ਇਸ ਅਣਦਿਸ ਦੇ ਗੁੱਝੇ ਛਿਪੇ ਹੋਏ ਭੇਦ ਨੂੰ, ਇਸ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ। ਇਹ ਤਾਂ ਕਹਿਣ ਕਹਾਵਣ ਤੇ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਔਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜ਼ਫਰ ਜਾਲਦੀ, ਅਤਿਅੰਤ ਪੀੜਾ ਸਹਾਰ ਕੇ ਆਪਣੇ ਜੀਵਨ ਨੂੰ ਜੋਖਮ ਵਿੱਚ ਪਾ ਕੇ ਆਪਣਾ ਆਪਾ ਵਾਰ ਕੇ ਆਪਣਾ ਆਪਾ ਵੰਡ ਕੇ ਆਪਣੇ ਸਰਾਣੇ ਕਫਨ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਹੀ ਨਵਾਂ ਜਨਮ ਨਹੀਂ ਦਿੰਦੀ, ਬਲਕਿ ਉਹ ਆਪ ਹੀ ਨਿਰੀ ਪੂਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ ਤੇ ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸਚਰਜ ਕਰਾਮਾਤ ਹੈ। ਹਾਂਜੀ, ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸਚਰਜ ਕਰਾਮਾਤ ਹੈ ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਵਿੱਚ ਉਹ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਸ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਤਪਾਲਦਾ ਹੈ, ਨਿਤਸਾਰ ਸੰਭਾਲਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ। ਹਾਂਜੀ, ਇਹ ਮਮਤਾ ਦਾ ਜਿਹੜਾ ਹੁਕਮ ਦੇ ਅਧੀਨ ਇਹ ਮਾਂ ਮਮਤਾ ਪਾਈ ਹੈ ਰੱਬ ਨੇ, ਇਹ ਸਿਰਫ ਇਨਸਾਨਾਂ ਵਿੱਚ ਹੀ ਨਹੀਂ, ਸਾਰੀ ਕੁਦਰਤੀ ਇਸ ਦੁਆਰਾ ਪਲ ਰਹੀ ਹੈ। ਖੂੰਖਾਰ ਤੋਂ ਖੂੰਖਾਰ ਜਾਨਵਰ ਵੀ ਆਪਣੇ ਬੱਚੇ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਹਨ ਜਿਵੇਂ ਕਿ ਇੱਕ ਇਨਸਾਨ ਪਿਆਰ ਕਰਦਾ ਹੈ। ਸੋ ਇਹ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਤਪਾਲਦਾ, ਨਿਤਸਾਰ ਸੰਭਾਲਦਾ, ਲਾਡ ਲਡਾਉਂਦਾ, ਖੇਲ ਖਿਲਾਉਂਦਾ ਹੈ। ਇਸ ਕਰਾਮਾਤੀ ਪ੍ਰੇਮ ਖੇਲ ਵਿੱਚ ਇਲਾਹੀ ਹੁਕਮ ਦਾ ਅਸਚਰਜ ਬਿਸਮਾਦੀ ਪ੍ਰਗਟਾਵਾ ਪ੍ਰਕਾਸ਼ ਤੇ ਪ੍ਰਤੀਕ ਹੈ। ਮਮਤਾ ਦੀ ਇਸ ਆਪਾ ਵਾਰਨ ਦੀ ਰੀਝ ਅਤੇ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪਰੀਤ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਤੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਉਸ ਨੂੰ ਕੋਈ ਫਿਕਰ ਚਿੰਤਾ ਸਿਆਣਪ ਨਹੀਂ ਕਰਨੀ ਪੈਂਦੀ। ਉਸ ਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਵਿੱਚ ਹੋ ਰਹੀ ਹੈ ਤੇ ਉਸ ਦੀਆਂ ਸਾਰੀਆਂ ਲੋੜਾਂ ਸਹਿਜੇ ਹੀ ਪੂਰੀਆਂ ਹੋ ਰਹੀਆਂ ਹਨ। ਪਰ ਜਿਉਂ ਜਿਉਂ ਬੱਚੇ ਦੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਇਲਾਹੀ ਬਖਸ਼ਿਸ਼ਾਂ ਦੀ ਰਵਾਨਗੀ ਵਿੱਚ ਵਿਘਨ ਪੈਂਦਾ ਜਾਂਦਾ ਹੈ ਤੇ ਉਹ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਇਲਾਹੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਤੇ ਫਿਕਰ ਚਿੰਤਾ ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀ ਹੈ, ਪਾਇਓ ਬਾਲ ਬੁੱਧ ਸੁਖਰੇ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸਮਸਰ ਗੁਰ ਮਿਲੇ ਰਹਾਓ। ਜਬ ਲਓ ਹਾਂ ਕਿਛ ਸੋਚੋ ਚਿਤਵੋ
ਤਉ ਲਉ ਦੁਖਨ ਪਰੇ। ਜੋ ਕਿਰਪਾਲ ਗੁਰਪੂਰਾ ਭੇਟਿਆ ਤਉ ਆਨੰਦ ਸਹਿਜੇ। ਜੇਤੀ ਸਿਆਣਪ ਕਰਮ ਹਉ ਕੀਏ ਤੇਤੇ ਬੰਦ ਪਰੇ। ਜੋ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ। ਜੋ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖ ਕੇਰੇ। ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਹਾਂਜੀ, ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਜੋ ਲਉ ਪੋਟ ਉਠਾਈ ਚਲਿਓ ਤਉ ਲਉ ਡਾਨ ਪਰੇ। ਪੋਟ ਡਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਪਏ। ਸੋ ਦੇਖਣ ਨੂੰ ਤਾਂ ਪ੍ਰਤੀਤ ਆਉਂਦਾ ਹੈ ਕਿ ਉਸਦੀ ਪਰਵਰਿਸ਼ ਉਸਦੇ ਮਾਂ ਬਾਪ ਕਰ ਰਹੇ ਹਨ, ਪਰ ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿਜ ਚਾਲ ਦੀ ਪਿਰਮ ਖੇਲ ਹੈ। ਹਾਂਜੀ, ਜੇ ਮੋਹ ਮਮਤਾ ਰੱਬ ਹੀ ਨਾ ਪਾਉਂਦਾ ਮਾਂ ਤਾਂ ਕਿੱਥੋਂ ਪ੍ਰਤਪਾਲਣਾ ਕਰਦੀ। ਸੋ ਦੇਖਣ ਵਿੱਚ ਤਾਂ ਇਹ ਪ੍ਰਤੀਤ ਆਉਂਦਾ ਹੈ ਕਿ ਬੱਚੇ ਦੀ ਪਰਵਰਿਸ਼ ਉਸਦੇ ਮਾਂ ਬਾਪ ਕਰ ਰਹੇ ਹਨ, ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿ ਚਾਲ ਦੀ ਪਿਰਮ ਖੇਲ ਹੈ ਤੇ ਇਸ ਗੁੱਜੇ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਜਾਣਦਾ ਬੁੱਝਦਾ ਤੇ ਪਹਿਚਾਣਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਇਲਾਹੀ ਸੁਖਦਾਈ ਤੇ ਕਲਿਆਣਕਾਰੀ ਪ੍ਰੇਮ ਸਵੈਪਨਾ ਦੀ ਗੋਦ ਵਿੱਚੋਂ ਨਿਕਲ ਕੇ ਬੱਚਾ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦਾ ਤੇ ਜਮਾਂ ਦੇ ਵਸ ਪੈਂਦਾ ਹੈ। ਸੋ ਇਸ ਤਬਦੀਲੀ ਦਾ ਮੁੱਢ ਕਾਰਨ ਹੈ ਕਿ ਭੋਲੇਪਨ ਦਾ ਤਿਆਗ, ਹੋਮੇ ਦਾ ਭਰਮ, ਮੈਂ ਮੇਰੀ ਦਾ ਅਹਿਸਾਸ ਤੇ ਸਿਆਣਪਾਂ ਚਤਰਾਈਆਂ ਦਾ ਆਵੇਸ਼ ਹੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਥਰ ਵਿਸਰੈ, ਮੋਹ ਉਪਜੈ ਭਾਵ ਦੂਜਾ ਲਾਇਆ। ਸੋ ਪਾਲਣ ਪੋਸ਼ਣ ਦੀ ਇਹ ਕਠਿਨ ਕਿਰਿਆ ਵੀ ਪ੍ਰੇਮ ਰਸ ਵਿੱਚ ਲੀਨ ਹੋਈ ਮਾਂ ਨੂੰ ਆਨੰਦਮਈ ਲੱਗਦੀ ਹੈ। ਘਰ ਦੇ ਕੰਮਾਂ ਕਾਰਾਂ ਵਿੱਚ ਗਲਤਾਨ ਮਾਂ ਆਪਣੇ ਬੱਚੇ ਵਿੱਚ ਹੀ ਲਿਵ ਲਾਈ ਰੱਖਦੀ ਹੈ। ਚੁੱਲ੍ਹੇ ਵਿੱਚ ਅੱਗ ਬਾਲਦੀ, ਚੱਕੀ ਝੋਂਦੀ, ਪਸੀਨੇ ਦੀ ਬੋਹ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੁੜ ਰੁੜ ਕੇ ਆਪੇ ਆ ਜਾਂਦਾ ਹੈ ਤੇ ਦੁੱਧ ਚੁੰਗਣ ਲੱਗ ਪੈਂਦਾ ਹੈ ਤੇ ਮਾਂ ਦੇ ਪਿਆਰ ਦੀਆਂ ਅੰਮ੍ਰਿਤ ਘੁੱਟਾਂ ਭਰਦਾ ਭਰਦਾ ਸਭ ਕੁਝ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਡਦਾ ਖੇਡਦਾ ਸੜਿਆਂਦ ਵਾਲੀ ਥਾਂ ਜਾਂ ਗੰਧਲੇ ਪਾਣੀ ਵਿੱਚ ਡਿੱਗ ਪਵੇ ਜਾਂ ਗੰਦਾ ਹੋ ਜਾਵੇ, ਉਹਦੇ ਸੱਟ ਵੱਜੇ, ਮਾਂ ਭਾਵੇਂ ਸੱਜੀ ਧੱਜੀ ਪੂਰਾ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਉਸ ਰੋਂਦੇ ਕੁਰਲਾਉਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ ਤੇ ਪਿਆਰ ਨਾਲ ਚੁੰਮ ਚੱਟ ਕੇ ਰੱਬੀ ਪ੍ਰੇਮ ਦੀਆਂ ਅਜ਼ਲੀ ਚਰਨਾਟਾਂ ਰਾਹੀਂ ਬਾਲ ਨੂੰ ਦੁੱਧ ਚੰਗਾਉਂਦੀ ਹੈ। ਫਿਰ ਉਸਨੂੰ ਲੱਖ ਲੱਖ ਅਸੀਸਾਂ ਦੇ ਕੇ, ਲੋਰੀਆਂ ਗਾ ਗਾ ਕੇ, ਥਾਪੜ ਥਾਪੜ ਕੇ ਸੁਆਉਂਦੀ ਹੈ। ਸੋ ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਤੇ ਨਾ ਹੀ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਪਿਆਰ ਵਿੱਚ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਹਾਂਜੀ, ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ, ਨਾ ਹੀ ਕੋਈ ਮੁਕਤੀ ਦੀ ਇੱਛਾ ਹੈ। ਮਾਂ ਤਾਂ ਸਗੋਂ ਮਾਂ ਤਾਂ ਪਿਆਰ ਵਿੱਚ ਆਪਣਾ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਅਲੌਕਿਕ ਇਲਾਹੀ ਪ੍ਰੀਤ ਕਰਿਸ਼ਮਾ ਹੈ। ਇਹ ਤਾਂ ਇੱਕੋ ਹੀ ਕਰਿਸ਼ਮੇ ਦਾ ਜ਼ਿਕਰ ਕੀਤਾ ਤੇ ਜਦੋਂ ਅਸੀਂ ਹੁਕਮ ਨੂੰ ਬੁੱਝ ਲਿਆ, ਫਿਰ ਸ੍ਰਿਸ਼ਟੀ ਵਿੱਚ ਜ਼ਰੇ ਜ਼ਰੇ ਵਿੱਚ ਜਦੋਂ ਹੁਕਮ ਦੇ ਇਹਨਾਂ ਕਰਿਸ਼ਮਿਆਂ ਨੂੰ ਅਸੀਂ ਮਾਣਾਂਗੇ, ਕਿਤਨੇ ਵਿਸਮਾਦਿਤ ਤੇ ਆਨੰਦਮਈ ਹੋਵਾਂਗੇ। ਇਹ ਤਾਂ ਉਸ ਵੇਲੇ ਦੀ ਗੱਲ ਹੈ ਜਦੋਂ ਹੁਕਮ ਨੂੰ ਬੁੱਝ ਲਿਆ। ਸੋ ਆਓ ਮਾਂ ਪੁਰਖਾਂ ਦੇ ਇਹਨਾਂ ਹੁਕਮ ਦੇ ਲਿਖੇ 9 ਲੇਖਾਂ ਨੂੰ ਲੈ ਕੇ ਜਾਈਏ। ਹੁਕਮ ਦੇ ਵਿਸ਼ੇ ਤੇ ਉਹਨਾਂ ਦੀ ਆਪ ਬਿਆਨ ਕੀਤੀ ਹੋਈ ਕੈਸੇਟ 7 ਨੰਬਰ ਜਾਂ ਪਹਿਲਾ ਵੋਲੀਅਮ ਮਾਂ ਪੁਰਖਾਂ ਦੇ ਬਚਨਾਂ ਦੀ ਉਸ ਵਿੱਚ ਇਹ ਦਰਜ ਹੈ।

त्रेता काय काय त्रिकड़े ते धागे।

ਰਾਜ ਵਿਕਸਿਤ ਹੋਇਆ। ਭਾਰਤੀ ਸੰਗੀਤ ਵਿਚ ਇਸ ਰਾਗ ਦਾ ਕਿਤੇ ਵੀ ਕੋਈ ਉਲੇਖ ਨਹੀਂ ਮਿਲਦਾ। ਮਾਝ ਰਾਗ ਭਾਰਤੀ ਸੰਗੀਤ ਨੂੰ ਗੁਰੂ ਸਾਹਿਬਾਨ ਦੀ ਅਨੁਪਮ ਦੇਣ ਹੈ। ਆਤਮਿਕ ਸਫ਼ਰ ਤੈਅ ਕਰਦੀ ਮਾਝ ਵਿਚੋਂ ਲੰਘਦੀ ਆਤਮਾ ਹੂਕ ਕੱਢਦੀ ਹੈ, ਹੇਕ ਲਗਾਉਂਦੀ ਹੈ, ਵਿਛੋੜੇ ਦੀ ਕਸਕ ਮਹਿਸੂਸ ਕਰਦੀ ਹੋਈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ ਦਾ ਵਿਰਲਾਪ ਕਰਦੀ ਹੈ। ਗੁਰੂ ਅਰਜਨ ਦੇਵ ਜੀ ਦਾ ਬਾਰਾਂਮਾਂਹ ਵੀ ਇਸੇ ਰਾਗ ਵਿਚ ਹੈ। ਨਿਰੋਲ ਪੰਜਾਬ ਦਾ ਰਾਗ ਹੋਣ ਕਰਕੇ ਇਸ ਵਿਚ ਭਗਤਾਂ ਦੀ ਬਾਣੀ ਨਹੀਂ ਹੈ। ਇਸ ਰਾਗ ਵਿਚ ਦੋਨੋਂ ਗੰਧਾਰ ਅਤੇ ਦੋਨੋਂ ਨਿਸ਼ਾਦ ਲੱਗਦੇ ਹਨ, ਬਾਕੀ ਸਾਰੇ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਵਾਦੀ ਰੇ ਸੰਵਾਦੀ ਪਾ ਹੈ, ਗਾਇਨ ਸਮਾਂ ਸ਼ਾਮ ਦਾ ਸੰਧੀ ਪ੍ਰਕਾਸ਼ ਮੰਨਿਆ ਹੈ। ਲਓ ਹੁਣ ਸਰਵਣ ਕਰੋ ਮਾਝ ਰਾਗ ਵਿਚ ਦੋ ਸ਼ਬਦਾਂ ਦਾ ਗਾਇਨ। ਪਹਿਲਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਹੈ ਅਤੇ ਕੀਰਤਨ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਅਤੇ ਦੂਜਾ ਸ਼ਬਦ ਜਿਸ ਨੂੰ ਗਾਇਨ ਕਰ ਰਹੇ ਹਨ ਪ੍ਰੋਫੈਸਰ ਹਰਚੰਦ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਭਰਾਤਾ। ਪਹਿਲਾ ਸ਼ਬਦ ਪੇਸ਼ ਕਰ ਰਹੇ ਨੇ ਡਾਕਟਰ ਗੁਰਨਾਮ ਸਿੰਘ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ।

ਪਾਵਨ ਬਾਣੀ ਦਾ ਕੀਰਤਨ ਆਪ ਜੀ ਸੁਣ ਰਹੇ ਹੋ। ਕੁਝ ਚੋਣਵੇਂ ਸ਼ਬਦ ਮੈਂ ਤੁਹਾਡੀ ਸੇਵਾ ਚ ਪੜ੍ਹਨ ਲਈ ਹਾਜ਼ਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਕਿ ਮੇਰਾ ਨਾਮ ਗੋਬਿੰਦ ਸਿੰਘ ਹੈ ਔਰ ਮੈਂ ਸ਼ਸਤਰ ਦਾ ਖਿਲਾੜੀ ਹਾਂ, ਸ਼ਸਤਰਾਂ ਦਾ ਪੁਜਾਰੀ ਹੈ। ਮੇਰਾ ਜੋ ਵਾਹਿਗੁਰੂ ਹੈ ਉਹ ਸ਼ਸਤਰ ਹੈ ਔਰ ਸ਼ਸਤਰ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ। ਇਸ ਲਈ ਮੈਨੂੰ ਇਹ ਭਰੋਸਾ ਹੈ ਜਿਸ ਦੇ ਕੋਲ ਸ਼ਸਤਰ ਹੈ ਔਰ ਜਿਸ ਦਾ ਸ਼ਸਤਰ ਦੇ ਉੱਤੇ ਪੂਰਾ ਕੰਟਰੋਲ ਹੈ, ਯਾਨੀ ਪੂਰੀ ਆਰਾਧਨਾ ਜਿਸ ਦੀ ਸ਼ਸਤਰ ਦੀ, ਉਸ ਦੀ ਕਦੇ ਵੀ ਹਾਰ ਨਹੀਂ ਹੋ ਸਕਦੀ। ਆਜ ਤੂੰ ਹੀ ਜੱਗ ਵੀਰ, ਤੂੰ ਹੀ ਨਿਸ਼ਾਨੀ ਜੀਤ ਕੀ। ਇਹ ਜੋ ਸ਼ਸਤਰ ਹੈ, ਜੋ ਸ਼ਸਤਰ ਦਾ ਖਿਲਾੜੀ ਹੈ, ਸ਼ਸਤਰ ਦਾ ਪੁਜਾਰੀ ਹੈ, ਸ਼ਸਤਰ ਦੀ ਜੋ ਪੂਜਾ ਕਰਦਾ ਹੈ ਔਰ ਸ਼ਸਤਰ ਨੂੰ ਚਲਾਉਣਾ ਜਾਣਦਾ ਹੈ, ਉਸ ਦੀ ਜੰਗ ਵਿੱਚ ਹਾਰ ਨਹੀਂ ਹੋ ਸਕਦੀ ਔਰ ਸਦਾ ਹੀ ਅਕਾਲ ਪੁਰਖ ਦੀ ਕਿਰਪਾ ਦੁਆਰਾ ਉਸ ਦੀ ਹਰ ਮੈਦਾਨ ਫਤਿਹ ਹੁੰਦੀ ਹੈ। ਇਹ ਗੁਰੂ ਗੋਬਿੰਦ ਸਿੰਘ ਦਾ ਮੁੱਖ ਵਾਕ। ਔਰ ਨਾਲ ਉਨ੍ਹਾਂ ਨੇ ਇੱਕ ਗੱਲ ਹੋਰ ਦੱਸੀ, ਉਨ੍ਹਾਂ ਕਿਹਾ ਮੈਂ ਸਿੰਘਾਂ ਨੂੰ ਪੰਜ ਪ੍ਰਕਾਰ ਦੀ ਰਹਿਤ ਦਿੱਤੀ ਹੈ ਤੇ ਰਹਿਤ ਦੇ ਨਾਲ ਪੰਜ ਸ਼ਸਤਰ ਵੀ ਦਿੱਤੇ ਹੈ। ਉਹ ਰਹਿਤ ਕੀ ਹੈ ਔਰ ਸ਼ਸਤਰ ਕੀ ਨੇ, ਉਨ੍ਹਾਂ ਦੀ ਮੁੱਖ ਵਾਕ ਬਾਣੀ ਤੁਸੀਂ ਸ਼ਰਵਣ ਕਰੋ। ਗੁਰੂ ਸਾਹਿਬ ਕਹਿੰਦੇ

ਅਸੀਂ ਪੰਜਾਬੀ ਚ ਟੱਕਾ ਕਹਿੰਦੇ ਪੰਜ ਹਰਫ ਕਾ ਪੰਜਾਂ ਟੱਕਿਆਂ ਦੀ ਰਹਿਤ ਇਹ ਮੇਰੇ ਸਿੰਘ ਦੀ ਨਿਸ਼ਾਨੀ ਹੈ ਧਿਆਨ ਦਿਓ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰਾ ਹੈ ਜੋ ਮੇਰਾ ਪੁੱਤਰ ਹੈ ਉਸ ਦੀ ਇਹ ਨਿਸ਼ਾਨੀ ਹੈ ਪੰਜਾਂ ਟੱਕਿਆਂ ਦੀ ਰਹਿਤ ਪੰਜ ਹਰਫ ਕਾ ਨਿਸ਼ਾਨ ਹੈ ਮੇਰੇ ਸਿੰਘ ਦਾ ਧਿਆਨ ਦੇਣਾ ਨਿਸ਼ਾਨ

ਵਾਲ ਤੀਰ ਤੀਰ ਮਤਲਬ ਨੇਜਾ ਤਫੰਗ ਤੀਰੋ ਤਫੰਗ ਬੰਦੂ ਬੜੋ ਰਾਮ ਜੰਗੋ ਰਿਵਾਲਵਰ ਧਨਕ ਧਾਰ ਅਣੀਅਰ ਧਨਸ਼ ਬਾਲ ਔਰ ਉਸਦੇ ਤੀਰ ਜਿਹੜੇ ਅਣੀਅਰ ਵਰਗੇ ਹੋਣੇ ਚਾਹੀਦੇ ਅਣਿਆਲੇ ਤੀਰ ਜਿਹੜੇ ਦੂਸਰੇ ਤੀਰ ਨੇ ਨਾ ਉਹ ਵੱਜ ਜਾਣ ਤੇ ਮੁੜ ਕੇ ਕੱਢੇ ਜਾ ਸਕਦੇ ਤੇ ਆਦਮੀ ਬਚ ਸਕਦਾ ਪਰ ਅਣੀਅਰ ਤੀਰ ਜਿਹੜੇ ਨੇ ਉਹ ਬਾਹਰ ਨਹੀਂ ਆਉਂਦੇ ਜਦੋਂ ਇੱਕ ਵਾਰੀ ਅੰਦਰ ਧੱਸ ਜਾਣਾ ਜਦੋਂ ਖਿੱਚੋਗੇ ਨਾਲ ਹੀ ਆਂਦਰਾਂ ਵੀ ਨਾਲ ਹੀ ਲੈ ਆਉਂਦੀਆਂ ਉਹਦੀਆਂ ਦੋ ਕੜੀਆਂ ਹੁੰਦੀਆਂ ਐਵੇਂ ਮੁੜੀਆਂ ਹੋਈਆਂ ਇੱਕ ਸਿੱਧੀ ਹੁੰਦੀ ਤੇ ਦੋ ਐਵੇਂ ਮੁੜੀਆਂ ਹੁੰਦੀਆਂ ਸਿੱਧੀ ਦੇ ਅੰਦਰ ਚਲੀ ਜਾਂਦੀ ਤੇ ਬਾਹਰ ਆਉਣ ਲੱਗਿਆ ਦੂਜੀਆਂ ਜਿਹੜੀਆਂ ਨੇ ਉਹ ਨਾਲ ਫਿਰ ਕਹਿੰਦੀਆਂ ਹੁਣ ਆ ਜਾ ਅਕਾਲ ਪੁਰਖ ਦੇ ਕੋਲ ਹੀ ਚੱਲ ਰਿਹਾ ਹਾਂਜੀ ਇਸ ਲਈ ਜੇ ਮੇਰੀਆਂ ਭੈਣਾਂ ਕੋਲ ਕਿਤੇ ਇਹ ਹੁੰਦੇ ਨਾ ਸ਼ਸਤਰ ਦਿੱਲੀ ਇਹ ਹਾਲ ਨਹੀਂ ਸੀ ਹੋਣਾ ਜਿਹੜਾ ਹੋਇਆ ਪਤਾ ਕੀ ਹਾਲ ਹੈ ਸਰਦਾਰ ਸਾਹਿਬ ਹੋਣੀ ਸੀਸਗੰਜ ਸਾਹਿਬ ਦਰਸ਼ਨ ਕਰਨ ਲਈ ਆ ਰਹੇ ਉਹਨਾਂ ਦੇ ਸਰਦਾਰ ਨੇ ਪੁੱਛੇ ਮੋਟਰਸਾਈਕਲ ਤੇ ਬੈਠੇ ਹੋਏ ਉਹਨਾਂ ਨੂੰ ਨਹੀਂ ਸੀ ਪਤਾ ਵੀ ਅੱਜ ਇਹ ਭਾਣਾ ਵਰਤਣਾ ਹੈ ਡਾਂਗ ਦੇ ਕੇ ਮੋਟਰਸਾਈਕਲ ਦੇ ਵਿੱਚ ਤਾਰਾਂ ਚ ਡੇਗ ਕੇ ਤੇ ਵਾਰੀ ਵਾਰੀ ਉਹਨਾਂ ਡਿਊਟੀਆਂ ਲਾਈਆਂ ਹੋਈਆਂ ਸੀ ਇੱਕ ਨੇ ਸਰੀਆ ਮਾਰਿਆ ਸਰਦਾਰ ਜੀ ਦੇ ਸਿਰ ਤੇ ਉਹ ਥੱਲੇ ਡਿੱਗ ਪਏ ਦੂਸਰੇ ਨੇ ਧਾਰ ਮਾਰੀ ਪਿਸਤੌਲ ਦੀ ਪੈਟਰੋਲ ਦੀ ਤੇ ਤੀਸਰੇ ਨੇ ਉਹ ਜਿਹਦੇ ਨਾਲ ਸਿਗਰਟ ਪੀਂਦੇ ਹੁੰਦੇ ਐਵੇਂ ਕਰਕੇ ਉਹ ਦਾੜੀ ਵੀ ਸਿੱਖਾਂ ਦੀ ਝੱਟ ਫੂਕਦੇ ਸੀ ਉਹਦੇ ਨਾਲ ਉਹਨਾਂ ਅੱਗ ਲਾਤੀ ਤੇ ਉਹ ਤੇ ਉੱਥੇ ਸੜਨ ਬਹਿ ਗਏ ਜਿਹੜੀ ਬੀਬੀ ਜੀ ਸੀਗੇ ਉਹ ਬੇਚਾਰੇ ਬੜੇ ਮਾਯੂਸ ਘਬਰਾ ਗਏ ਭੱਜਣ ਦੀ ਕੋਸ਼ਿਸ਼ ਪਰ ਦੁਸ਼ਟਾਂ ਕੋਲੋਂ ਕਿੱਥੇ ਭੱਜਣਾ ਕੋਲ ਨਾ ਤੇ ਤੀਰ ਨਾ ਤਫੰਗ ਨਾ ਰਾਮ ਜੰਗ ਨਾ ਧੜਕ ਧਾਰ ਅਲੀਅਰ ਨੱਕ ਬੰਦ ਕੋਰੜਾ ਤੇ ਕੋਲ ਕੀ ਸੀ ਜਾਂ ਰਾਤੀ ਟੀਵੀ ਵੇਖ ਕੇ ਆਏ ਸੀ ਤੇ ਜਾ ਕੇ ਹੁਣ VCR ਵੇਖਣਾ ਸੀ ਇਹ ਕੋਲ ਸੀ ਤੇ ਬਾਕੀ ਕੁਛ ਨਹੀਂ ਸੀ ਜਾਂ ਗਹਿਣੇ ਪਾਏ ਸੀ ਉਹਨਾਂ ਦੁਸ਼ਟਾਂ ਨੇ ਇੱਕ ਨੇ ਇਧਰੋਂ ਫੜਿਆ ਦੂਸਰੇ ਇਧਰੋਂ ਫੜਿਆ ਕੱਪੜੇ ਫਾੜ ਕੇ ਸੜਕ ਦੇ ਵਿੱਚ ਸ਼ਰੇਆਮ ਬੇਇੱਜ਼ਤੀਆਂ ਕੀਤੀਆਂ ਉਹਨਾਂ ਦੀਆਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਇਹਨਾਂ ਦੀਆਂ ਧੀਆਂ ਨੂੰ ਦੁਸ਼ਟਾਂ ਦੇ ਕੋਲੋਂ ਛੁਡਾ ਕੇ ਤੇ ਘਰੀ ਜਾ ਕੇ ਛੱਡ ਕੇ ਬਾਇੱਜ਼ਤ ਤੌਰ ਤੇ ਛੱਡ ਕੇ ਤੇ ਆਉਂਦੇ ਸੀ ਉਹਨਾਂ ਦੁਸ਼ਟਾਂ ਨੇ ਇਹ ਨਹੀਂ ਸੋਚਿਆ ਕਿ ਬਈ ਇਹਨਾਂ ਨੇ ਕਦੀ ਸਾਡੇ ਤੇ ਉਪਕਾਰ ਕੀਤੇ ਸੀ ਧਿਆਨ ਦਿਓ ਕੋਈ ਜਕਾਰੇ ਫਿਰ ਛੱਡ ਲਾਂਗੇ ਜਰਾ ਹੁਣ ਕਰ ਲਈ ਇਹ ਨਹੀਂ ਸੋਚਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲ ਬ੍ਰਾਹਮਣ ਤਿਲਕ ਲਾਇਆ ਹੋਇਆ ਜੰਗੂ ਪਾਇਆ ਹੋਇਆ ਤੇ ਬਹੁਤ ਰੋਂਦਾ ਹੋਇਆ ਕਰਲਾਉਂਦਾ ਆਇਆ ਕਹਿੰਦਾ ਮਹਾਰਾਜ ਮੈਂ ਬੱਚਾ ਵਿਆਹ ਕੇ ਲਿਆ ਰਿਹਾ ਸਾਂ ਤੇ ਮੇਰੀ ਨੂੰਹ ਨੂੰ ਆਹ ਦੁਸ਼ਟ ਜਿਹੜੇ ਨੇ ਮੁਗਲ ਦੁੰਬੇ ਖਾਣ ਵਾਲੇ ਪੂਰਾ ਪੂਰਾ ਬੱਕਰਾ ਖਾਣ ਵਾਲੇ ਉਹ ਖੋਹ ਕੇ ਲੈ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਐਸ ਸਿੰਘ ਸਜੇ ਸੀ ਉਹਨਾਂ ਆਖਿਆ ਭਾਈ ਅਜੀਤ ਸਿੰਘ ਜੀ ਤੁਸੀਂ ਉੱਠੋ ਆਪਣੇ ਸਾਹਿਬਜ਼ਾਦੇ ਨੂੰ ਕਿਹਾ ਉੱਠੋ ਨਾਲ ਦੋ ਚਾਰ ਸਿੰਘ ਲੈ ਲਓ ਇਹਨਾਂ ਕੋਲ ਐਡਰੈਸ ਲੈ ਲਓ ਔਰ ਉਸ ਦੇਵੀ ਨੂੰ ਹੁਣੇ ਹੀ ਆਜ਼ਾਦ ਕਰਾ ਕੇ ਲਿਆਓ ਔਰ ਇਸ ਪੰਡਿਤ ਦੇ ਘਰ ਜਾ ਕੇ ਆਪ ਪੂਰੀ ਹਿਫਾਜ਼ਤ ਨਾਲ ਛੱਡ ਕੇ ਆਓ ਉਹਨਾਂ ਪੰਡਿਤਾਂ ਨੇ ਅੱਜ ਉਹਨਾਂ ਅਜੀਤ ਸਿੰਘ ਦੀਆਂ ਭੈਣਾਂ ਨੂੰ ਬਾਜ਼ਾਰ ਦੇ ਵਿੱਚ ਨੰਗਿਆਂ ਕਰਕੇ ਸਾਡੀਆਂ ਅੱਖਾਂ ਦੇ ਸਾਹਮਣੇ ਇੰਨੀ ਬੇਇੱਜ਼ਤੀ ਕੀਤੀ ਜੋ ਮੇਰੇ ਕੋਲ ਕਹੀ ਨਹੀਂ ਜਾਂਦੀ ਲੇਕਿਨ ਮੈਂ ਕਹਿੰਦਾ ਕਿ ਸਿੰਘੋ ਇਹ ਪੰਜ ਸ਼ਸਤਰ ਰੱਖੋ ਧੜਕ ਧਾਰ ਅਣੀਅਰ ਐਸੇ ਤੀਰ ਰੱਖੋ ਜੋ ਬਾਹਰ ਆਉਣ ਲੱਗੇ ਨਾਲ ਹੀ ਆਂਦਰਾਂ ਕਮੰਦ ਕੋਰੜਾ ਕਮੰਦ ਕੋਰੜਾ ਇੱਕ ਐਸਾ ਸ਼ਸਤਰ ਹੁੰਦਾ ਇਹ ਸਰੀਏ ਲੈ ਕੇ ਆਉਂਦੇ ਸੀ ਨਾ ਮਾਰਨ ਉਹ ਸਰੀਆ ਲੈ ਕੇ ਜਦੋਂ ਆਵੇ ਕਮੰਦ ਕੋਰੜਾ ਐ ਘੁਆ ਕੇ ਸਰੀਏ ਤੇ ਮਾਰੀਦਾ ਉਹ ਫਿਰ ਐਵੇਂ ਵਲ ਪਾ ਕੇ ਸਰੀਏ ਨੂੰ ਕਾਬੂ ਕਰ ਲੈਂਦਾ ਖਿੱਚ ਕੇ ਸਰੀਆ ਅਗਲੇ ਦਾ ਆਪਣੇ ਹੱਥ ਚ ਫੜ ਲੈਂਦਾ ਉਹਨੂੰ ਮਜੱਥੇ ਕਰ ਸੁੱਟਦਾ ਇੱਕੋ ਹੀ ਸੁੱਟੀਦਾ ਬਸ ਫਿਰ ਬੋਰੇ ਸੋਦਿਆ ਇਸ ਵਾਸਤੇ ਅੱਜ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਆਜ਼ਮ ਦਾ ਦੀਵਾਨ ਮਨਾ ਰਹੇ ਹੋ ਇਹ ਤੁਸੀਂ ਪ੍ਰਣ ਕਰਕੇ ਜਾਓ ਸ਼ਸਤਰ ਦੇ ਧਾਰ ਨਹੀਂ ਬਣਨਾ ਡਰਨਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਖੰਡੇ ਦਾ ਅੰਮ੍ਰਿਤ ਸਾਨੂੰ ਸ਼ਿਕਾਇਤ ਖੰਡੇ ਦਾ ਖੰਡੇ ਦਾ ਅੰਮ੍ਰਿਤ ਕਿਉਂ ਸ਼ਿਕਾਇਆ ਜੀ ਕਿਰਪਾਲ ਦਾ ਵੀ ਸ਼ਿਕਾਇਤ ਸਕਦੇ ਸੀ ਹੋਰ ਵੀ ਕਿਸੇ ਚੀਜ਼ ਦਾ ਖੰਡੇ ਦਾ ਖੰਡੇ ਨੂੰ ਸ਼ਸਤਰ ਵਿੱਚ ਸੰਸਕ੍ਰਿਤ ਵਿੱਚ ਮੌਤ ਕਹਿੰਦੇ ਆ ਮੌਤ ਖੰਡਾ ਖੰਡੇ ਦਾ ਅਰਥ ਹੈਗਾ ਮੌਤ ਤੇ ਮਹਾਰਾਜ ਨੇ ਉਹਨੂੰ ਪਾਣੀ ਵਿੱਚ ਘੋਲ ਕੇ ਸਿੱਖ ਨੂੰ ਪਿਆ ਦਿੱਤਾ ਮੌਤ ਨੂੰ ਘੋਲ ਕੇ ਸਿੱਖ ਪੀ ਗਿਆ ਸਿੱਖ ਗੁਰੂ ਦਾ ਸਿੰਘ ਮੌਤ ਨੂੰ ਘੋਲ ਕੇ ਪੀ ਗਿਆ ਤੇ ਦੁਸ਼ਟ ਕਹਿੰਦਾ ਮੈਂ ਤੈਨੂੰ ਵੇਖ ਲਊਂਗਾ ਮਾਰ ਦੂੰਗਾ ਤੇ ਸਿੰਘ ਆਂਦਾ
وہ تیری موت میں گھول کے پیتی ہوئی آنے ہی جب آنا اتنے سوا لکھ میں لیکن رہا ہوں تبھی گوبند سنگھ نام کا ہوں اس واسطے گرو گوبند سنگھ نے تو موت گھول کے پیتی ہوئی ہے تے پانچ شستر ہاں جی باڑی سربت کرو

ਦਿਲ ਦਿਖ ਹਰ ਨਹੀਂ ਅਸਰ ਨਹੀਂ ਇਲ ਦਿਖ ਹਰ ਰੰਗ ਅਸਰ ਨਹੀਂ ਜਗ ਜਗ ਕਾਰਨ ਸ੍ਰੇਸ਼ਟ ਜਗ ਜਗ ਕਾਰਨ।

ਅਤੇ ਟੀਸੀ ਰਿਜ ਕੰਪਨੀ ਦੇ ਸਹਿਯੋਗ ਨਾਲ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਉਸ ਦੀ ਖੁਸ਼ੀ ਵਿੱਚ ਕੁਝ ਬੀਰ ਰਸ ਦੇ ਸ਼ਬਦ ਲੈ ਕੇ ਉਹਨਾਂ ਨੂੰ ਰਾਗਾਂ ਅਨੁਸਾਰ ਮਿਊਜ਼ਿਕ ਨਾਲ ਬੀਰ ਰਸ ਵਿੱਚ ਗਾ ਕੇ ਸੰਗਤਾਂ ਨੂੰ ਭੇਟ ਕਰਦੇ ਹਾਂ। ਆਪ ਸਾਰੀਆਂ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ।

सतगुरु नानक भगत करी एक मन तन मन धन गोबिंद दियो अंगद अनंत।

जिन सतगुरु सेव पदार्थ पायो निसबस हर चरण निवास ताते संगत सगन

い。

ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਪ੍ਰਾਸ ਮਿਟਾ।

ਆਤ ਪਾਤ ਸੱਚੋ ਤਖਤ ਜੋ ਭਾਵ ਸੰਜੁਤ ਬਲ ਆਤ ਪਾਤ ਸੱਚੋ ਤਖਤ ਜੋ ਭਾਵ

ਸਭ ਤੋਂ ਪਹਿਲਾਂ ਰਾਗਾਂ ਵਿੱਚ ਸ੍ਰੀ ਰਾਗ ਜੋ ਕਿ ਇਸ ਸਮੇਂ ਹੀ ਗਾਇਆ ਜਾਂਦਾ ਹੈ। ਬਾਣੀ ਵਿੱਚ ਇਸ ਨੂੰ ਰਾਗਾਂ ਵਿੱਚ ਸਿਰਮੋਰ ਮੰਨਿਆ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਤੇ ਸ਼ਬਦ ਵੀ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਮੋਤੀ ਤਾਂ ਮੰਦਰ ਉਸ ਰਹੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ। ਸ਼ਬਦ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਰਾਹੋ ਦੀ ਤੁਕ ਹੈ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ। ਮੈਂ ਇੱਕ ਬੇਨਤੀ ਕਰਾਂਗਾ ਬੱਚਿਆਂ ਨੂੰ, ਜਰਾ ਇਹਨਾਂ ਦੀ ਗੱਲਾਂ ਦੀ ਆਵਾਜ਼ ਜੇ ਇੱਧਰ ਆਏਗੀ ਤਾਂ ਮਨ ਖਿੰਡਦਾ ਹੈ। ਫਿਰ ਸਭ ਤੋਂ ਪਹਿਲਾਂ ਜਪਤਾਲ 10 ਮਾਤਰਾ ਤੇ ਅੰਤਰਾ 10 ਮਾਤਰੇ ਦਾ ਹੀ ਸੁਲਫਾਕ ਵਿੱਚ, ਸੁਲਫਾਕ ਚਲੰਤ ਲੈ ਵਿੱਚ ਗਾਇਆ ਜਾਂਦਾ ਹੈ। ਅੰਤਰਾ ਦਾ ਚਲੰਤ ਲੈ ਵਿੱਚ ਹੈ ਤੇ ਅਸਥਾਈ ਠਾ ਵਿੱਚ ਹੈ।

پٹنے شہر دیا گلیاں بازار چلے

કે એ વસ્તુ વસ્તુનું કોઈ લેન નથી, એને બદલે છે સ્થળ કોઈ ભૂખ નથી. મરદાન કાહી ફિર ફિરદા રહે और इस वस्तु के लैन वाला कोई गाहक नहीं. हार के चरस के मरदाना खड़ा हो गया. सोच रहा है मार्क ने कुछ से एडी वड्डी दात बख्शी, अर्थ के लैन वाला कोई કોણ લવે જાય છે. મરદાને સામે તક્યા એક અરાયણ બેઠી જેની ટોકરી ગાજરા એ મૂલ્ય મરદાને સોચ્યા, ચલો મને એક અરાયણનું દે દેવું, કુછ ખાણનું દે દેવું, ખા કે આપણે પેટનું ચુપકા દઈએ છીએ, ભૂખના દુઃખ દૂર થાય. બધાના અરાયણ દે કોળ આપી ક્રોધ મૂઠ ખોલી દે કે આ માઈ આ લવેગી, અરાયણ ને તક્યા તે સિર ફેરે મેં પથ્થરનું કી કર્યું. ખ્યાલ હૈ તો પથ્થર પર ચમકતા બડા, ચલો લે લેની આ મેરે બચ્ચે પે ખેલ. બચ્ચાની ખુશી વાસ્તે માતા પિતા કેટલી કોશિશ કરી, બચ્ચાનું ખિલૌને લે કે દે, પૈસે દે, મઠાઈયા દે, સાડે બચ્ચે ખુશ હો. બચ્ચાની ખુશી વાસ્તે માતા પિતા દી કેટલી કુરબાની. અનો બચ્ચે હમ જો વડે હો કે માતા પિતા દી ખુશી, માતા પિતા ની બચ્ચે ની ખુશી વાસ્તે કેટલી વડી કાલતા. ઓ બચ્ચા ધન હૈ જો માતા પિતા દી કરતા. બાબા રામસિંહજી મહારાજ પૂર્ણ મહાપુરુષ, આપણી પવિત્ર પાવન રચના તું એ વચન કર દે કે જીસ બચ્ચે ને માતા પિતા દી પ્રસન્નતા લે રહી હૈ ઉતે રબ દી સદા હી પ્રસન્નતા, સદા હી પ્રસન્નતા. ઓકે માતા પિતા ની બડી સારી તૈયુ સાહેબા ને વાણી જી લિખ્યા ગુરુદેવ માતા ગુરુદેવ, અરણ્ય તકીએ હૈ તો પથ્થર પર ચમકના ભરા, લેને લીયા મેરે બચ્ચે પે ખેલે. મરદાને ને કહ્યા માઈ એને બદલે કી દે દેગી. તો પહેરી સાધ સંગત અરાયણ ને ટોકરી વિચો એક મૂલી ચૂકી. મરદાના બધા હેરાન, માલક ને તો કહ્યા સી મરદાને આ બડી વડી દાત હૈ,
ਪਹਿਲਾਂ ਤਾਂ ਲੈਣ ਵਾਲਾ ਕੋਈ ਗਾਹਕ ਨਹੀਂ ਮਿਲਿਆ, ਜੇ ਮਿਲਿਆ ਤਾਂ ਮੁੱਲ ਕੀ ਪਿਆ? ਇੱਕ ਮੁੱਲ ਪ੍ਰਧਾਨੇ ਨੇ ਕਿਹਾ, ਮਾਈ ਇੱਕ ਮੁੱਲੀ ਥੋੜੀ ਹੈ, ਤੂੰ ਦੋ ਮੁੱਲੀਆਂ ਤਾਂ ਦੇ। ਰੈਣ ਹੱਸ ਕੇ, ਮੈਂ ਤਾਂ ਇੱਕ ਮੁੱਲੀ ਵੀ ਤੇਰੇ ਉੱਤੇ ਅਹਿਸਾਨ ਕਰਕੇ ਸੀ ਦਿੰਦੀ। ਪਰਦੇਸੀ ਜਾਪਦਾ, ਦੂਰੋਂ ਆਇਆ ਜਾਪਦਾ, ਦੂਰ ਦਾ ਪਾਂਧੀ ਜਾਪਦਾ, ਕਿਉਂਕਿ ਤੇਰੇ ਪੈਰਾਂ ਦੀ ਧੂੜ ਪਰ ਬਿੱਟੇ ਵੀ ਚੁਣਦੀ। ਇੱਕ ਬੋਲੀ ਵੀ ਇਸ ਤਰ੍ਹਾਂ ਮਰਦਾਨਾ ਅੱਗੇ ਅੱਗੇ ਹਲਵਾਈ ਦੀ ਦੁਕਾਨ, ਹਲਵਾਈ ਨੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤਾਜ਼ੀਆਂ ਤਿਆਰ ਕਰਕੇ ਸੋਨੇ ਚਾਂਦੀ ਦੇ ਵਰਤ ਲਗਾ ਕੇ ਥਾਲਾਂ ਵਿੱਚ ਰੱਖੀਆਂ, ਸਾਰੀਆਂ ਮਠਿਆਈਆਂ ਵੱਲ ਕਰਕੇ ਭੁੱਖੇ ਮਰਦਾਨੇ ਦੇ ਮੂੰਹ ਵਿੱਚ ਪਾਣੀ ਪਾਇਆ। ਮਦਦ ਹਲਵਾਈ ਨੂੰ ਦੇ ਦਿੱਤੀ। ਗਾਤਾਂ ਦੀ ਭੀੜ ਪਹਾੜ ਤੋਂ ਬੜੀ ਸੀ, ਪਰ ਮਰਦਾਨਾ ਲੰਘਦਾ ਲੰਘਦਾ ਹਲਵਾਈ ਦੇ ਕੋਲ ਸੀ। ਕਿਉਂ ਜੀ, ਆ ਲਓਗੇ? ਹਲਵਾਈ ਨੇ ਤੱਕਿਆ ਤੇ ਸਿਰ ਫੇਰੇ, ਮੈਂ ਇਸ ਨੂੰ ਕੀ ਕਰਨ? ਅਸਕਾ ਲਾਇਆ, ਅੱਧੀ ਸ਼ਤਾਕੀ ਦਾ ਵੱਟਾ ਗੁੰਮ ਹੋ ਗਿਆ, ਉਹਦੀ ਥਾਂ ਤੇ ਰੱਖ ਲਿਆ ਕਰਨ, ਕਿਉਂਕਿ ਉੱਥੇ ਉਹਦੇ ਪੱਥਰ ਦੇ ਹੀ ਵੱਟੇ ਚੱਲਦੇ, ਜਿਸ ਤਰ੍ਹਾਂ ਲੋਹੇ ਦੇ ਵੱਟੇ ਹਨ, ਕਈ ਤਰ੍ਹਾਂ ਦੇ ਸਾਧਨ ਬਣ ਗਏ ਹਨ ਹੁਣ ਤਾਂ, ਉਸ ਵੇਲੇ ਪੱਥਰ ਦੇ। ਹੁਣ ਵੀ ਕਦੇ ਸੁਲਤਾਨਪੁਰ ਤੁਸੀਂ ਜਾ, ਜਿੱਥੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀਖਾਨਾ ਚਲਾਏ, ਦੁਕਾਨ ਚਲਾਈ, ਤੱਕੜੀ ਤੋਲੀ, ਉਹ ਵੱਟੇ ਹੁਣ ਵੀ ਪਏ। ਹਲਵਾਈ ਨੇ ਤੱਕੇ, ਹੈ ਤਾਂ ਪੱਥਰ ਪਰ ਚਮਕਦਾ ਬਣਾ, ਮੇਰਾ ਵੀ ਅੱਧੀ ਸਟਾਕੀ ਦਾ ਵੱਟਾ ਗੁੰਮ ਹੋ ਗਿਆ, ਉਹਦੀ ਥਾਂ ਤੇ ਰੱਖ ਲਵਾਂਗਾ। ਹਲਵਾਈ ਕਹਿਣ ਲੱਗਾ, ਮੈਂ ਨਹੀਂ। ਮਰਦਾਨੇ ਨੇ ਕਿਹਾ, ਇਹਦੇ ਬਦਲੇ ਫਿਰ ਮਠਿਆਈ ਕਿੰਨੀ ਦਿਓਗੇ? ਹਲਵਾਈ ਨੇ ਕਿਹਾ, ਇੱਕ ਪਾਉ ਮਠਿਆਈ। ਮਰਦਾਨੇ ਨੇ ਕਿਹਾ, ਜੀ ਪਾ ਥੋੜੀ, ਕੋਈ ਜ਼ਿਆਦਾ ਦਿਓ, ਕਿਉਂਕਿ ਮੈਂ ਇਕੱਲਾ ਨਹੀਂ, ਮੇਰੇ ਨਾਲ ਮੇਰਾ ਮਾਲਕ, ਮੈਂ ਉਹਨੂੰ ਭੁੱਖਾ ਤਾਂ ਨਹੀਂ ਕਹਿੰਦਾ, ਪਰ ਤਿੰਨ ਦਿਨ ਹੋ ਗਏ ਹਨ ਰੋਟੀ ਉਹਨੇ ਵੀ ਨਹੀਂ ਖਾਧੀ, ਪਤਾ ਨਹੀਂ ਕਿਹੜੇ ਆਹਾਰ ਨਾਲ ਉਹ ਸੀ, ਇੱਕ ਸ਼ੇਰ ਮਠਿਆਈ ਦਾ ਦਿੰਦਾ। ਹਲਵਾਈ ਨੇ ਕਿਹਾ, ਇਸ ਤੋਂ ਜ਼ਿਆਦਾ ਨਹੀਂ ਦਿੰਦੀ। ਮਰਦਾਨਾ ਨਿਰਾਸ਼ ਹੋ ਕੇ ਵਾਪਸ, ਅੱਗੋਂ ਕੋਈ ਭਲਾ ਪੁਰਸ਼ ਮਿਲੇ, ਉਦਾਸ ਮਰਦਾਨੇ ਵੱਲ ਤੱਕ ਕੇ ਪੁੱਛਿਆ, ਜੀਓ ਜੀ ਤੁਸੀਂ ਉਦਾਸ ਕਿਉਂ? ਮਰਦਾਨੇ ਨੇ ਸਾਰੀ ਵਿਖਿਆ ਦਿੱਤੀ, ਮਾਲਕ ਨੇ ਟੁੱਟ ਕੇ ਦਾਤ ਦੱਸੀ ਹੈ, ਕੋਈ ਲੈਣ ਵਾਲਾ ਨਹੀਂ ਮਿਲਦਾ। ਕਿਸੇ ਨੂੰ ਦਿਖਾਣੀ ਸੀ, ਮਰਦਾਨੇ ਨੇ ਕਿਹਾ ਦਿੱਤਾ ਨਹੀਂ, ਕਿਹਨੂੰ? ਅਰੈਣ ਨੂੰ, ਹੋਰ ਕਿਸ ਨੂੰ? ਹਲਵਾਈ। ਇਹਨੇ ਕਿਹਾ, ਕਿਵੇਂ ਕਰਿਆ ਜਿਹੜੀ ਇਹ ਤੁਹਾਡੇ ਕੋਲ ਵਸਤੂ ਹੈ, ਇਹ ਅਰੈਣਾ ਤੇ ਹਲਵਾਈਆਂ ਦੇ ਲੈਣ ਵਾਲੀ? ਮਰਦਾਨੇ ਨੇ ਕਿਹਾ, ਫਿਰ ਕੌਣ ਲਏਗਾ? ਇਸ ਗੁਰਮੁਖ ਨੇ ਕਿਹਾ, ਫਲਾਂ ਬਾਜ਼ਾਰ ਵਿੱਚ ਚਲੇ ਜਾਓ, ਉੱਥੇ ਇੱਕ ਬੜੀ ਸੁੰਦਰ ਦੁਕਾਨ, ਉਸ ਦੁਕਾਨ ਦੇ ਅੰਦਰ ਸ਼ੀਸ਼ੇ ਦੇ ਚੌਕੀਆਂ ਦੇ ਅੰਦਰ ਮੈਂ ਇਹੋ ਜਿਹੀਆਂ ਕਈ ਲਾਲ ਲਾਲ ਗੀਟੀਆਂ ਪਈਆਂ ਤੱਕੀ, ਉੱਥੇ ਲੈ ਜਾਓ, ਇਹਦਾ ਮੁੱਲ ਉੱਥੇ। ਮਰਦਾਨਾ ਥੋੜਾ ਜਿਹਾ ਪੁੱਛਿਆ, ਉਹ ਦੁਕਾਨ ਕਿਸ ਦੀ ਹੈ? ਜੌਹਰੀ ਦੀ। ਉਸ ਜੌਹਰੀ ਦਾ ਨਾਮ ਕੀ ਹੈ? ਜੀ ਉਸਦਾ ਨਾਮ ਹੈ ਸਾਲਸਾ। ਮਰਦਾਨਾ ਪੁੱਛਦਾ ਪੁੱਛਦਾ ਸਾਲਸਰਾਏ ਜੌਹਰੀ ਦੀ ਦੁਕਾਨ ਤੇ ਆ ਕੇ ਚੜ੍ਹੇ। ਦੁਕਾਨ ਬੜੀ ਸੁੰਦਰ,
ਬੜਾ ਸੁੰਦਰ ਕਾਰਪੇਟ ਵਿਛਿਆ ਹੋਇਆ, ਅੰਦਰੋਂ ਸਿਰ ਦੀਆਂ ਖੁਸ਼ਬੂ ਆ ਰਹੀਆਂ। ਮਰਦਾਨੇ ਨੇ ਜਿਸ ਵੇਲੇ ਦੁਕਾਨ ਦੇ ਅੰਦਰ ਪੈਰ ਪਾਇਆ, ਸਾਲਸ ਰਾਜ ਨੇ ਤੱਕਿਆ ਕੋਈ ਆਇਆ, ਬੜੇ ਅਦਬ ਨਾਲ ਉੱਠ ਕੇ ਹੱਥ ਜੋੜ ਕੇ ਆਓ ਜੀ ਆਇਆਂ ਨੂੰ ਇੱਥੇ ਵਿੱਚ। ਮਰਦਾਨੇ ਨੂੰ ਸੋਹਣੀ ਚੇਅਰ ਤੇ ਬਿਠਾ, ਕੁਰਸੀ ਦੇ ਵਿੱਚ। ਮਰਦਾਨਾ ਬੜਾ ਖੁਸ਼ ਸੋਚਣ ਲੱਗਾ, ਮਨ ਲੈਣਾ ਦੇਣਾ ਤਾਂ ਇੱਕ ਪਾਸੇ ਦੇ, ਪਰ ਬੋਲਿਆ ਬੜਾ ਮਿੱਠਾ। ਮਿੱਠਾ ਬੋਲਣਾ ਵੀ ਇੱਕ ਜਾਦੂ, ਮਿੱਠਾ ਬੋਲਣਾ ਵੀ ਇਨਸਾਨੀਅਤ। ਇਨਸਾਨ ਹੋ ਕੇ ਕੌੜਾ ਬੋਲਦਾ, ਉਹਦਾ ਬੋਲਣਾ ਪਰਵਾਹ ਨਹੀਂ। ਐਸਾ ਬਚਨ ਕਦੇ ਵੀ ਨਾ ਕਰੀਏ ਜਿਹਦੇ ਨਾਲ ਕਿਸੇ ਦੇ ਮਨ ਨੂੰ ਦੁੱਖ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਸਿੱਖ ਦਾ ਜੀਵਨ ਪਿਛਲੇ ਰਾਤੀ ਜਾਗਣ, ਨਾਮ ਨਾਮ ਇਸ਼ਨਾਨ ਦਿਲਾਏ ਫਿਰ ਮਿੱਠਾ ਬੋਲਣ, ਨਿਵ ਚੱਲਣ ਹੱਥੋਂ ਦੇ ਕੇ ਭਲਾ। ਪ੍ਰਧਾਨਾ ਬੜਾ ਖੁਸ਼ ਮਿੱਠਾ ਬੋਲ। ਪ੍ਰਧਾਨੇ ਨੇ ਮੁੱਠ ਖੋਲੀ, ਸ਼ਾਹ ਜੀ ਆ ਲਓਗੇ? ਸਾਲਸਰਾਏ ਨੇ ਕਿਹਾ ਜ਼ਰਾ ਨੌਕਰ ਨੂੰ ਬੁਲਾਇਆ, ਬੱਚਾ ਦਰਕਾ ਜੀ ਮਾਲਿਕ। ਅੰਦਰੋਂ ਚੌਕੀ ਲਿਆਂਦੀ, ਇਹਦੇ ਉੱਤੇ ਚਿੱਟਾ ਰੁਮਾਲ ਪਾਤਾ ਜੀ। ਸਾਲਸਰਾਏ ਨੇ ਮਰਦਾਨੇ ਵੱਲ ਤੱਕਿਆ ਤੇ ਕਿਹਾ, ਜੀ ਇਹ ਕੋਈ ਕੌਡੀਆਂ ਨਹੀਂ ਜੋ ਮਿੱਟੀ ਘੱਟੇ ਵਿੱਚ ਰੋਲੋਗੇ, ਇਹ ਲਾਲ ਹੈ, ਇਹਨੂੰ ਇੱਥੇ ਰੱਖ। ਮਰਦਾਨੇ ਨੇ ਰੱਖ, ਸਾਲਸਰਾਏ ਨੇ ਪਰਖ ਵਾਲੀ ਅੱਖ ਨਾਲ ਲਾਲ ਨੂੰ ਤੱਕਿਆ, ਫਿਰ ਲਾਲ ਵੱਲ ਵਹਿੰਦਿਆਂ ਵਹਿੰਦਿਆਂ ਸਾਲਸਰਾਏ ਦਾ ਸਿਰ ਚੁੱਕ ਕੇ, ਸਿਰ ਚੁੱਕਿਆ, ਨੌਕਰ ਵੱਲ ਤੱਕਿਆ, ਬੇਟਾ ਦਰਕਾ ਜੀ ਮਾਲਕ, ਲਿਆ 100 ਰੁਪਈਏ ਦੀ ਥੈਲੀ ਲਿਆਂਦੀ। ਸਾਲਸਰਾਏ ਨੇ ਲਾਲ ਦੇ ਅੱਗੇ ਰੱਖ ਕੇ ਮੱਥਾ ਟੇਕਿਆ, ਲਾਲ ਤੇ 100 ਰੁਪਈਆ ਸਾਲਸਰਾਏ ਨੇ ਮਰਦਾਨੇ ਦੀ ਝੋਲੀ ਦਿੱਤਾ। ਮਰਦਾਨਾ ਬਹੁਤ ਹੈਰਾਨ ਹੋ ਗਿਆ, ਸੋਚਣ ਲੱਗਾ ਕਦੇ 100 ਰੁਪਈਏ ਦੀ ਥੈਲੀ ਵੱਲ ਤੱਕਦਾ, ਕਦੇ ਸਾਲਸਰਾਏ ਦੇ ਮੂੰਹ ਵੱਲ ਵੇਖਦਾ ਹੈ। ਰਹਿ ਨਹੀਂ ਸਕਿਆ, ਮਰਦਾਨਾ ਕਹਿਣ ਲੱਗਾ, ਸ਼ਾਹ ਜੀ ਗੁਸਤਾਖੀ ਮਾਫ ਕਰਿਆ ਜੇ, ਭਲਾ ਕੋਈ ਨਸ਼ਾ ਪਾਣੀ ਤਾਂ ਨਹੀਂ ਖਾਂਦੇ ਪੀਂਦੇ? ਆਖੋ ਸ੍ਰੀ ਵਾਹਿਗੁਰੂ। ਸਾਲਸਰਾਏ ਨੇ ਕਿਹਾ ਕੋਈ ਨਸ਼ਾ। ਮਰਦਾਨਾ ਕਹਿਣ ਲੱਗਾ, ਫਿਰ ਆ ਕੀ ਕੀਤਾ ਜੀ? ਨਾਲੇ ਲਾਲ ਵੀ ਨਹੀਂ ਲਿਆ, ਨਾਲੇ 100 ਰੁਪਈਆ ਹੋ। ਸਾਲਸਰਾਏ ਦੇ ਨੇਤਰ ਪਰ ਉਸਤਾਦਾਂ ਦੇ ਵਾਰੇ ਵਾਰੇ, ਮੇਰੇ ਉਸਤਾਦ ਨੇ ਮੈਨੂੰ ਕਿਹਾ, ਸਾਲਸਰਾਏ ਇਹੋ ਜਿਹਾ ਸੱਚਾ ਤੇ ਸੁੱਚਾ ਲਾਲ ਦੁਨੀਆਂ ਤੇ, ਪਰ ਜੇ ਤੇਰੇ ਭਾਗ ਜਾਗਣ ਇਹੋ ਜਿਹੇ ਲਾਲ ਦੇ ਤੈਨੂੰ ਦਰਸ਼ਨ ਹੋ ਜਾਣ, ਉਹਦਾ ਮੁੱਲ ਪਾ ਕੇ ਅਪਮਾਨ ਨਾ ਕਰੀ, 101 ਰੁਪਈਆ ਦਰਸ਼ਨ ਭੇਟਾ। ਇਹ ਤੋਂ ਇਹਦੀ ਭੇਟ ਸਰਦਾਨਾ ਬੜਾ ਖੁਸ਼। ਬਾਬਾ ਤੂੰ ਵੀ ਤਨ, ਤੇਰੀ ਦਾਤ ਵੀ ਤਨ, ਇਹਦੀ ਭੇਟ 101 ਰੁਪਈਏ। ਪਰ ਕੌਣ ਪਿਆ ਕਰਦਾ ਹੈ? ਸਾਲਸਰਾ ਜਿਹਨੇ ਪਰਖ ਲਿਆ ਲਾਲ, ਲਾਲ ਹੋਈ। ਪਰ ਜਿਸ ਵੇਲੇ ਪਰਖ ਵਾਲੀ ਅੱਖਾਂ ਦੇ ਕੋਲ ਆ ਗਿਆ ਤਾਂ ਮੁੱਲ ਨਹੀਂ ਪੈ ਰਹੇ, ਭੇਟ ਅਦਬ ਹੋ ਰਹੇ, ਸਤਿਕਾਰ ਹੋ ਰਹੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਲਿਖਿਆ,

0: ਮਹਾਰਾਜ ਜੀ ਲਾਲ ਦੀ ਕਦਰ ਜਬਰੀ ਨੂੰ ਹੈ, ਇਸੇ ਤਰ੍ਹਾਂ ਇਹ ਸਤਸੰਗ ਰੂਪੀ ਲਾਲ ਤੇ ਅੰਮ੍ਰਿਤ ਕੀਰਤਨ ਦੀ ਜਿਹੜੀ ਕਦਰ ਹੈ ਉਹ ਕਿਸੇ ਪਿਆਰ ਵਾਲੀ ਗੁਰਮੁਖ ਦੁਨਿਆਵੀ ਗੰਦੇ ਗੀਤ ਸੁਣਨ ਵਾਲਾ, ਭੈੜੀਆਂ ਥਾਵਾਂ ਤੇ ਜਾਣ ਵਾਲਾ ਇਸ ਵਸਤੂ ਨੂੰ ਕਿਆ ਸਮਝ? ਇਹ ਤਾਂ ਪਿਆਰੀ ਸਾਧਸੰਗ ਉਹੀ ਜਿਹਨਾਂ ਦੇ ਅੰਦਰ ਗੁਰੂ ਦਾ ਪਿਆਰ, ਜੋ ਪਿਆਰ ਦੀ ਬਖਸ਼ਿਸ਼ ਗੁਰੂ ਨੇ ਤੁਹਾਡੇ ਉੱਤੇ ਕੀ, ਗੁਰੂ ਨਾਲ ਜੁੜ ਕੇ ਤੇ ਆਪ ਅੰਮ੍ਰਿਤ ਕੀਰਤਨ ਦਾ ਰਸਤਾ। ਸਾਲਸਰਾਏ ਨੇ ਕਿਹਾ ਜੀ ਅਲੈ ਦੱਸੋ ਖਾ ਤੁਹਾਨੂੰ ਇਹ ਦਾਤ ਕਿੱਥੋਂ ਮਿਲੀ? ਮਰਦਾਨੇ ਨੇ ਕਿਹਾ ਇਹ ਦਾਤ ਮੇਰੇ ਮਾਲਕ ਦੀ ਦੇਣ। ਤੁਹਾਡਾ ਮਾਲਕ ਕੌਣ ਹੈ? ਮਰਦਾਨੇ ਨੇ ਕਿਹਾ ਜੋ ਦੁਨੀਆਂ ਦਾ ਮਾਲਕ, ਦੁਨੀਆਂ ਦਾ ਮਾਲਕ। ਉਸ ਦਾਤੇ ਦਾ ਨਾਮ ਕੀ ਹੈ? ਮਰਦਾਨੇ ਨੇ ਕਿਹਾ ਸਾਰੀ ਸਿੱਟੀ ਉਤਾਰਨ ਵਾਲਾ, ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਲਾ ਮੇਰਾ ਦਾਤਾ ਧੰਨ ਗੁਰੂ ਨਾਨਕ ਪਾਤਸ਼ਾਹ। ਤੁਸੀਂ ਵੀ ਆਖੋ
1: ਧੰਨ ਗੁਰੂ ਨਾਨਕ ਪਾਤਸ਼ਾਹ।
0: ਕੋਈ ਰਸਮੈ ਖਾਲੀ ਮੈਂ ਪਿਆਰ ਨਾਲ ਸਾਰੇ ਜਪੋ ਧੰਨ ਗੁਰੂ ਨਾਨਕ। ਗੁਰੂ ਨਾਨਕ ਦਾ ਨਾਮ ਸੁਣਿਆ ਮਨ ਹੋਰ ਸਾਲਸਰਾਏ ਲਾਲ ਮਰਦਾਨਾ ਲਾਲ ਤੇ 100 ਰੁਪਏ ਦੀ ਥੈਲੀ ਲੈ ਕੇ ਪਹੁੰਚ ਗਿਆ। ਕਿੱਥੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੋਤਾਂ ਜਗਾ ਰਹੇ? ਸਾਹਿਬਾਂ ਦੇ ਅੱਗੇ ਜਾ ਕੇ ਰੱਖ ਤੇ ਮੱਥਾ ਟੇਕ ਕੇ ਮਰਦਾਨਾ ਕਹਿਣ ਲੱਗਾ ਮਹਾਰਾਜ ਆ ਲਓ ਆਪਣਾ ਤਿਲਸਮ, ਕੋਈ ਤਾਂ ਤੁਹਾਡੇ ਲਾਲ ਦਾ ਮੁੱਲ ਇੱਕ ਮੂਲੀ ਪਿਆ ਪਾਉਂਦਾ, ਕੋਈ ਪਾ ਮਠਿਆਈ ਤੇ ਕੋਈ 100 ਰੁਪਇਆ ਦਰਸ਼ਨ ਭੇਜ। ਹਜ਼ੂਰ ਮੁਸਕਰਾਉਂਦਾ ਕਹਿਣ ਲੱਗੇ ਮਰਦਾਨੀਆਂ ਕੋਈ ਸਮਝ ਆਈ ਨਹੀਂ ਪਾਸ। ਮਰਦਾਨੇ ਨੇ ਹੱਥ ਐ ਮੇਰੇ ਸਾਈਂ ਦੁਨੀਆਂ ਨੂੰ ਸੋਝੀ ਪਾਉਣ ਵਾਲੇ ਆ, ਅੱਜ ਮੈਂ ਗਰੀਬ ਨੂੰ ਵੀ ਸੋਝੀ, ਮੈਂ ਡੂਬ ਨੂੰ ਵੀ ਸੋਝੀ। ਅਜੋ ਕਹਿਣ ਲੱਗੀ ਮਰਦਾਨੀਆਂ ਕੀ ਹੈ? ਮਹਾਰਾਜ ਆਪ ਕਿਰਪਾ ਕਰੋ ਤੋ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ। ਕਹਿਣ ਲੱਗੀ ਮਰਦਾਨੀਆਂ ਇਹ ਕੀਰਤਨ ਦਾ ਹੀਰਾ ਹੈ, ਆ ਖੁਸ਼ੀ ਹੈ, ਇਹ ਕੀਰਤਨ ਦਾ ਹੀਰਾ। ਇਸ ਦਾ ਅਰਾਇਣ ਦੀ ਤਰ੍ਹਾਂ ਮੁੱਲ ਪਾਉਂਦੇ, ਹਲਵਾਈ ਦੀ ਤਰ੍ਹਾਂ ਮੁੱਲ ਪਾਉਂਦੇ। ਮਰਦਾਨੇ ਜੀ ਨੇ ਕੀਰਤਨ ਦਾ ਮੁੱਲ ਪਾ ਦਿੱਤਾ ਹੈ, ਉਹਨੇ ਕੀਰਤਨ ਨੂੰ ਸਮਝਿਆ। ਜਿਹੜੇ ਪਿਆਰ ਵਾਲੇ ਹਨ ਸਾਲਸਰਾਏ ਵਰਗੇ, ਉਹ ਫਿਰ ਕੀਰਤਨ ਦੀ ਭੇਟ ਕਰਦੇ, ਭੇਟ ਪ੍ਰਵਾਨ ਚਾਹੇ ਲੱਕ ਕਰੇ ਚਾਹੇ ਤੱਕ। ਜਿਹੜਾ ਮੁੱਲ ਪਾਉਂਦਾ ਹੈ ਜਾਂ ਮੁੱਲ ਪਵਾਉਂਦਾ ਹੈ ਉਹ ਭੁੱਲ ਪਿਆ। ਪ੍ਰਧਾਨੀਆਂ ਮੇਰੇ ਸਿੱਖ ਜਿਹੜੇ ਹਨ ਉਹ ਬਾਣੀ ਦਾ ਮੁੱਲ ਨਹੀਂ ਪਾਉਂਦੇ, ਭੇਟ ਕਰਦੇ। ਉਹਨਾਂ ਦੀ ਭੇਟਾਂ ਗੁਰੂ ਨਾਨਕ ਦੇ ਦਰ ਤੇ, ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੀ, ਕਿਉਂਕਿ ਕੀਰਤਨ ਜਿਹੜਾ ਹੈ ਇਹਦਾ ਮੁੱਲ ਨਹੀਂ। ਕੀਰਤਨ ਕੀ ਹੈ? ਅਜੋ ਬਾਣੀ ਪ੍ਰਵਾਨ।

ਕਿਹੜੇ ਭਾਗਾਂ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਹੜੀ ਮਹਾਨ ਮਹਾਨ ਬਖਸ਼ਿਸ਼ ਹੋਈ, ਜਿੱਥੇ ਗੁਰੂ ਨੇ ਆਪ ਜੀ ਨੂੰ ਦੁਨਿਆਵੀ ਰਾਜਪਾਲ ਬਖਸ਼ਿਆ, ਉੱਥੇ ਗੁਰੂ ਨੇ ਟੁੱਟ ਕੇ ਆਪ ਜੀ ਨੂੰ ਉਹ ਵਸਤੂ ਵੀ ਦਿੱਤੀ ਹੈ ਜਿਹਦਾ ਮੁੱਲ ਹੀ ਕੋਈ ਦੁਨੀਆਂ ਦੀ ਕੋਈ ਵਸਤੂ ਲੈ ਲੈ ਉਸਦਾ ਮੁੱਲ ਹੈ, ਵੇਚਣ ਵਾਲਾ ਵੀ ਵੇਚ ਕੇ ਵਸਤੂ ਖੁਸ਼ ਹੋ ਜਾਂਦਾ, ਲੈਣ ਵਾਲਾ ਵੀ ਲੈ ਕੇ ਖੁਸ਼ ਹੋ ਜਾਂਦਾ, ਪਰ ਇਹ ਅਮਲ ਜਿਹਦੇ ਕੋਲ ਇਹ ਵਸਤੂ ਆ ਗਈ ਉਹਦਾ ਜੀਵਨ ਵੀ ਅਮਲ ਹੋ ਗਿਆ। ਨਿਰਮੋਲ ਭਾਗਾਂ ਵਾਲੇ ਸਾਨੂੰ ਗੁਰੂ ਜਿਨ੍ਹਾਂ ਦੀ ਚੋਲੀ ਚ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਨਿਰਮੋਲਕ ਹੀਰੇ ਕੀਰਤਨ ਦੀ ਦਾਤ ਪਾਈ, ਗੁਰੂ ਦਰੋਵਰ ਸਾਹਿਬ ਵਿਸਤਾਰ ਕੀਰਤਨ ਸਿੰਘ ਸਹਿਤ ਪ੍ਰਵਾਸ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਬੱਚਿਆਂ ਚ ਬੜੀ ਕੀ, ਇਹਨਾਂ ਦੇ ਬਜ਼ੁਰਗਾਂ ਨੇ ਬੜੀ ਸੇਵਾ ਸੀ, ਪੂਰਨ ਮਹਾਂਪੁਰਸ਼ ਦੇ ਦਰਸ਼ਨ ਪਿਆਰੀ ਸਾਧ ਸੰਗਤ ਜਿਸ ਨੂੰ ਹੋ ਜਾਣ, ਪਰ ਪਿਆਰੀ ਸਾਧ ਸੰਗਤ ਸਾਧ ਕੇ ਸੰਗ ਨਹੀਂ, ਕਿਸੇ ਕਾਲ ਦਰਸ਼ਨ ਭੇਟ ਸਰ ਬਲਜੀਤ ਸਿੰਘ ਜੀ ਨੌਜਵਾਨ ਬੱਚੇ ਜਿਨ੍ਹਾਂ ਦੀ ਝੋਲੀ ਚ ਗੁਰੂ ਨਾਨਕ ਨੇ ਨਿਰਮੋਲਕ ਹੀਰਾ ਕੀਰਤਨ ਪਾਇਆ, ਅੱਜ ਉਹਨਾਂ ਦੇ ਉਦਮ ਦੇ ਨਾਲ ਆਪਾਂ ਸਾਰੇ ਵਣਜ ਕਰਦੇ, ਕਿੱਡਾ ਉਪਕਾਰ ਸਰ ਬਲਜੀਤ ਸਿੰਘ ਬਰਪ੍ਰਸਾਦ ਦਾਸ ਨੂੰ ਜਦ ਮਿਲੇ ਗੁਰਦੁਆਰਾ ਸਾਹਿਬ ਕਹਿਣ ਲੱਗੇ ਭਾਈ ਸਾਹਿਬ ਕਲਕੱਤੇ ਵੀ ਤੇਰਾ ਕੀਰਤਨ ਘਰ ਕਰਾਇਆ, ਕਹਿਣ ਲੱਗੇ ਮੈਂ ਛੋਟਾ ਸਾਹਿਬ ਉਦੋਂ ਵੀ ਬੜਾ ਆਨੰਦ ਆਇਆ ਸੀ, ਗੁਰੂ ਨੇ ਫਿਰ ਇੱਥੇ ਦਰਸ਼ਨ ਕਰਾ ਦਿੱਤੇ, ਪਰ ਉਸ ਵੇਲੇ ਦੇ ਪੜ੍ਹੇ ਸ਼ਬਦ ਉਹਨਾਂ ਨੇ ਯਾਦ ਕਰਾ, ਸੱਚ ਬੜੀ ਬਖਸ਼ਿਸ਼ ਹੈ, ਬੜੀ ਰਹਿਮਤ ਹੈ। ਉਹਨਾਂ ਦੇ ਪਿਤਾ ਜੀ ਸਰ ਗੁਰਦੀਪ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਇਹ ਸਭ ਧੰਨ ਗੁਰੂ ਨਾਨਕ ਦੀ ਕਿਰਪਾ, ਨਹੀਂ ਤਾਂ ਬਲਜੀਤ ਜਿਸ ਵੇਲੇ ਯੂਨੀਵਰਸਿਟੀ ਵਿੱਚੋਂ ਡਿਗਰੀ ਲੈਣ ਲੱਗਾ ਉੱਥੋਂ ਦੇ ਜਿਹੜੇ ਅਫਸਰ ਸਨ ਸਾਰਿਆਂ ਨੇ ਕਿਹਾ ਵੀ ਡਿਗਰੀ ਤਾਂ ਮਿਲ ਸਕਦੀ ਹੈ ਜੇ ਸਿਰ ਤੇ ਪੱਗ ਨਾ ਬੰਨੇ, ਮਨ ਨੂੰ ਕੇਸ ਕਟਾਣੇ ਪਏ, ਸਾਡੀ ਯੂਨੀਵਰਸਿਟੀ ਦਾ ਲਾਭ ਉਹਨਾਂ ਦੇ ਪਿਤਾ ਜੀ ਨੇ ਦਾਸ ਨੂੰ ਦੱਸਿਆ ਕਿ ਬਲਜੀਤ ਸਿੰਘ ਨੇ ਕਿਹਾ ਭਾਈ ਮੈਨੂੰ ਡਿਗਰੀ ਦੀ ਲੋੜ ਨਹੀਂ ਹੈ, ਮੈਨੂੰ ਸਿੱਖੀ ਦੀ ਲੋੜ ਹੈ। ਆਖੋ ਸ੍ਰੀ ਵਾਹਿਗੁਰੂ, ਇੱਕੋ ਹੀ ਨੌਜਵਾਨ ਸਿੱਖੀ ਨਾਲ ਪਿਆਰ ਕੀਤਾ, ਉਹਨਾਂ ਨੂੰ ਫਿਰ ਉਚੇਚਾ ਇਹ ਲਾਭ ਪਾਸ ਕਰਨਾ ਪਿਆ ਕਿ ਪੱਗ ਵਾਲੇ ਨੂੰ ਯੂਨੀਵਰਸਿਟੀ ਵਿੱਚੋਂ ਡਿਗਰੀ ਪ੍ਰਾਪਤ ਹੈ। ਅਸੀਂ ਤਾਂ ਛੋਟੀਆਂ ਛੋਟੀਆਂ ਗੱਲਾਂ ਤੇ ਸਿੱਖੀ ਨੂੰ ਵਿਦਾਵਾ ਲਿਖ ਕੇ ਦੇ ਦਿੰਦੇ, ਪਰ ਸਾਡੇ ਬਜ਼ੁਰਗਾਂ ਨੇ ਤਾਂ ਖੂਨ ਦੀਆਂ ਨਦੀਆਂ ਵਹਾ ਕੇ ਵੀ ਸਿੱਖੀ ਨੂੰ ਕਾਇਮ ਰੱਖ, ਜੰਗਲਾਂ ਵਿੱਚ ਰਹਿ ਭੁੱਖਿਆਂ ਰਹਿ ਰੋਜ਼ ਅਰਦਾਸ ਕਰਦੇ, ਰੋਜ਼ ਕਿਤਨੀਆਂ ਸ਼ਹੀਦ ਮਾਤਾਵਾਂ ਭੈਣਾਂ ਬੱਚੀਆਂ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਉਹ ਅਮਰ ਹਨ, ਜਿਨ੍ਹਾਂ ਨੇ ਅਮਰ ਵਸਤੂ ਨੂੰ ਪ੍ਰਾਪਤ ਕੀਤਾ। ਦੁਨੀਆਂ ਦੇ ਪਦਾਰਥਾਂ ਨੇ ਕੀ ਸਾਡਾ ਸਵਾਲ, ਜਿਹੜਾ ਕੂੜੇ ਪਦਾਰਥਾਂ ਨਾਲ ਪਿਆਰ ਕਰੇਗਾ ਉਹ ਕੂੜਾ ਹੈ। ਅਮਰ ਸਿੱਖੀ ਭਾਈ ਤਾਰੂ ਸਿੰਘ ਸਾਹਿਬ ਜ਼ਾਲਮ ਨੇ ਹੁਕਮ ਦਿੱਤਾ ਇਹਦੇ ਕੇਸ ਕੱਢ ਦੇ, ਭਾਈ ਤਾਰੂ ਸਿੰਘ ਕਹਿਣ ਲੱਗਾ ਇਹ ਕੇਸ ਮੇਰੀ ਕਲਗੀਧਰ ਪਾਤਸ਼ਾਹ ਦੀ ਅਮਾਨਤ ਹੈ, ਇਹ ਗੁਰੂ ਦੀ ਬਖਸ਼ਿਸ਼, ਇਹਨਾਂ ਕੇਸਾਂ ਨੂੰ ਕੁਛ ਨਾ ਕਰ ਫਿਰ
میری کھوپڑی اتار دے. کتنا پیار سواگن استری بھی اپنے پتی نو پرسن کرنے واسطے سنگار کر دی ہے. میرا پتی خوش ہو گیا, دنیا خوش ہو گئی, کلگیدھر پاتشاہ جی کا سکھ جڑا ہے وہ بھی سنگار کرتا ہے. جس طرح کلگی والا خوش ہوگی وہ سنگار کرتا ہے. تو یہ سکھی یہ سونے کیس کے سونا داڑا یہ تو سکھی کا سنگار ہے. آ خوشی کا یہ تو سکھی کا سوپن جیڑے ون ویچے گرو چیتے سکھی کی سندرتا ہے, بیوٹی ہے, جس نو قائم رکھے سڈے بزرگ ہر سمے قائم رکھے. تو کہہ رہی سر سنگت بڑی خوشی ہوئی. راج گردیپ سر نے جس ویل دسے انہوں نے بھی بابا جی کے بڑے درس کی تین بابا نرسنگھ جی مہاراج ٹکری کئی بچن داس آؤ کی طرح دسے گا یہ کس طرح بخشش کر دے سر بابا بابا نرسنگھ سنگھ جی مہاراج پورن مہ جنہوں نے شری گرو صاحب جی نو ساتھ گرو نانک جان کے پوچھ اسی روز پڑھنے ہیں پر گڑگڑا کی دے پر منے کوئی پاگا. بابا جی نے منے دال چھوٹا جی اسی ساؤن پاگو دنوں پنجاب بڑی گرمی ہو جاندی ہے, بارش بھی ہوندی ہے, وٹ بھی بڑے لگتے. عام کہاوت ہے کہ ساؤن پاگو دی دک نو ویچ کے جڑا جٹ ہے نا گوڈی کردا چھڈ کے تے سنت بن جاتا زمیندار. ہوں تو نانک صاحب بڑا سندر استھان یہ اس ویلے کا بچے نے جس ویلے کچے کوٹھے اورے کوئی اتے بجلی کا پربندھ نہیں. پیاری صاحب سنگت یہ بہتا وٹ لگ جاتا سی تو بابا نرسنگھ سنگھ جی مہاراج داس نے نیترا نال تکیا کہ ساری ساری رات شری گرو گرنتھ صاحب جی کو پکا کرتے ہیں من جو نے جاگ ہے بھی جاگ. رات سیٹھی صاحب نے سنایا کہ گردوارے نو اگ لگ گئی, گردوارا مک گیا, پالکی بھی ختم ہو گئی. تانبے کی پالکی سی ایڈی مضبوط اور اس کا پتا نہیں لگا. پھر کہنے لگے صاحب شری گرو گرنتھ صاحب جی کی بھیڑ آسے پاسے ہاشیا جڑا سی وہ اگ کا اثر ہوا ہے. گروانی کے ایک اکھر سے بھی اثر نہیں ہوا. آپ کو شری واحد پھر کس طرح کہ یہ بھی گرو جاگدی جو ہوتی ہے. بابا جی بچن کر دے سر گرو تو جاگدی جو ہوتا ہے تیری بھاونا بھاونا بنا گئی جیو جیا گرو نو ویکھے گا جہا ویکھے پورن بہت بچن کر دے کہ کیرتن اے مہان دا کیرتن دے عاشق دھرتی پٹ کے نیوے پہنتے بابا آنند سنگھ جی مہاراج دھرتی پٹ کے نیوا پہ. کسی نے پوچھا بابا جی یہ کیوں؟ بابا جی کہنے لگے تن گرو نانک دیا سنگت اتنی آؤں جو گرو کا سکھ مائی پائی گرو نانک کے درشنوں آتا ہے وہ چرن پوتر انہوں کے چرنوں کی دھوڑی بھی پوتر ہے. بابا جی کہنے لگے نیوے اس وقت بہنیا بھی گرسکھان کے چرنوں کی دھوڑی اڑ کے سڈے اتنے پی جائے گی ساڈا بھی ادھر آخر نمرتا اتنی جتنے نمرتا ہے آپ اس کو جو جانے نیچا سو گلیے کوئی سردار آ جائے راجا مہاراجا آ جائے بیٹھو بھائی اجے ٹائم نہیں تو جی کوئی کیرتنی آ جائے تو انہوں اندر بلا دیں پہلے انہوں جل پانی چھکا. بابا جی درشن کرنے واسطے آئے ہیں کھیچل نہ. بابا جی کہتے سن بھائی تیرے کو کیرتن کا بھوجن دکھتا تین گرو نانک نے شبد کی داد تو کیرتنی یہ کتنی سے مہان سیوا کوئی نہیں. پھر بابا جی بچن کر دے سن بچے واسطے ماں دے دودھ ساری طاقت
ਬੱਚਾ ਪੈਦਾ ਹੁੰਦਾ ਹੈ ਜਿੱਥੇ ਵਾਹਿਗੁਰੂ ਬੱਚੇ ਨੂੰ ਜਨਮ ਦਿੰਦਾ ਹੈ ਨਾਲ ਖੁਰਾਕ ਵੀ ਦਿੰਦਾ ਫਿਰ ਉਸ ਖੁਰਾਕ ਵਿੱਚ ਸਾਰੇ ਵਿਚਿਮਨ ਹੁੰਦੇ ਤੋ ਬਾਬਾ ਜੀ ਬਚਨ ਕਰਦੇ ਸਨ ਜਿਸ ਤਰ੍ਹਾਂ ਬੱਚੇ ਵਾਸਤੇ ਮਾਂ ਦੇ ਦੁੱਧ ਵਿੱਚ ਪੂਰਨ ਖੁਰਾਕ ਹੈ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦਾ ਜਿਹੜਾ ਕੀਰਤਨ ਹੈ ਇਹ ਆਤਮਕ ਭੋਜਨ ਪੂਰਨ ਖੁਰਾਕ ਆਖੋ ਸਰੀਰ ਹੈ ਜੇ ਮਿਲ ਜਾਏਗੀ ਤਾਂ ਮਨ ਬਲਵਾਨ ਦੇ ਸਦਾ ਚੜ੍ਹਦੀਆਂ ਕਲਾ ਸਦਾ ਚੜ੍ਹ ਅੱਜ ਇਹਨਾਂ ਗੁਰਮੁਖ ਪਰਿਵਾਰ ਹੈ ਮੈਂ ਤਾਂ ਕਹਾਂਗਾ ਉਪਕਾਰ ਕੀ ਇਹਨਾਂ ਉੱਤੇ ਧੰਨ ਗੁਰੂ ਨਾਨਕ ਨੇ ਉਪਕਾਰ ਕੀ ਪ੍ਰੇਰਨਾ ਦਿੱਤੀ ਤੋ ਅੱਜ ਉਹਨਾਂ ਵੱਲੋਂ ਕੀਰਤਨ ਹੋਏ ਫਿਰ ਉਹਨਾਂ ਨੇ ਵੰਡ ਕੇ ਭੋਜਨ ਛਕੇ ਆਪਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੋੜਿਆ ਕੀਰਤਨ ਨਿਰਮੋਲਕ ਕੀ ਹਜ਼ੂਰ ਕਹਿਣ ਲੱਗੇ ਮਰਦਾਨੇ ਇਹ ਅਮਲ ਵਸਤੂ ਜਿਹੜਾ ਇਹਨੂੰ ਅਮਲ ਸਮਝਦਾ ਹੈ ਇਹਦੀ ਭੇਤ ਕਰਦਾ ਹੈ ਉਹਦੀ ਮਾਇਆ ਮਾਲਕ ਦੇ ਦਰ ਤੇ ਪ੍ਰਵਾਨ ਪ੍ਰਧਾਨੀ ਨੇ ਕਿਹਾ ਮਹਾਰਾਜ ਤਾਂ ਹੀ ਉਹ ਜਿੱਥੇ ਜਾਂਦੇ ਉੱਥੇ ਹੀ ਹੁਕਮ ਕਰਦੇ ਹੋ ਨਾ ਕੀਰਤਨ ਕਰ ਹਜ਼ੂਰ ਕਹਿਣ ਲੱਗੇ ਹਾਂ ਮਰਦਾਨਿਆਂ ਕਲ ਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰ ਜਿਹੜਾ ਕੀਰਤਨ ਕਰੇਗਾ ਤੇ ਸੁਣੇਗਾ ਉਹਦੇ ਕਰਮ ਦੀਆਂ ਭੁੱਖਾਂ ਮਾਲਕ ਦੂਰ ਕਰ ਪ੍ਰਧਾਨਿਆਂ ਆ ਕੀ ਲਿਆਂਦਾ ਮਹਾਰਾਜ 100 ਰੁਪਏ ਦੀ ਥੈਲੀ ਹਜ਼ੂਰ ਕਹਿਣ ਲੱਗੇ ਮਰਦਾਨਿਆਂ ਵਾਪਸ ਆਪਾਂ ਇਹਨੂੰ ਕੀ ਕਰਨ ਪ੍ਰਧਾਨੇ ਨੇ ਕਿਹਾ ਮਹਾਰਾਜ ਮਸਾਂ ਮਸਾਂ ਮਾਇਆ ਦਾ ਮੂੰਹ ਵੇਖੇ ਹੈ ਤੇ ਤੁਸੀਂ ਕਹਿੰਦੇ ਹੋ ਵਾਪਸ ਹਾਂ ਮਰਦਾਨੇ ਇਹਨੂੰ ਕਿੱਥੇ ਚੁੱਕੀ ਫਿਰ ਆਉਂਦੇ ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਥੋੜੋ ਚੁੱਕਣੀ ਹੈ ਮੈਂ ਆਪ ਹੀ ਨਾਲੇ ਰਵਾਪ ਹੀ ਚੁੱਕੀ ਫਿਰਾਂਗਾ ਤੇ ਨਾਲੇ ਫੈਲੀ ਵੀ ਹਜ਼ੂਰ ਕਹਿਣ ਲੱਗੇ ਮਾਲਕ ਦੇ ਹੁਕਮ ਵਿੱਚ ਜਿੱਥੇ ਜਾਵਾਂਗੇ ਜਿਉਂ ਜਿਹਾ ਪ੍ਰਬੰਧ ਮਾਲਕ ਕਰੇਗਾ ਉਹ ਕਰੋ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿੱਥੇ ਸੰਗਤਾਂ ਆ ਜਾਂਦੀਆਂ ਦੇਹਰਾਦੂਨ ਦੀ ਸੰਗਤ ਦੇਹਲੀ ਦੀ ਸੰਗਤ ਚੰਗ ਮਗੈਣਾ ਉੱਧਰ ਦੀਆਂ ਸੰਗਤਾਂ ਬਾਬਾ ਜੀ ਸਾਡੇ ਚੱਲੋ ਸਾਡੇ ਚੱਲੋ ਤਾਂ ਬਾਬਾ ਜੀ ਨੇ ਇਹ ਵਚਨ ਕਰਨਾ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਾਂਗੇ ਜਿੱਥੋਂ ਦਾ ਹੁਕਮ ਆਵੇਗਾ ਉੱਧਰ ਤੁਰ ਜਿੱਥੋਂ ਦਾ ਹੁਕਮ ਆਉਣਾ ਉੱਧਰ ਤੁਰ ਪੈਣਾ ਤੇ ਨਾਲ ਵਚਨ ਕਰਦੇ ਸਨ ਬਾਈ ਫਿਰ ਸਾਨੂੰ ਕੋਈ ਫਿਕਰ ਨਹੀਂ ਜਿਹੜਾ ਹੁਕਮ ਦੇਵੇਗਾ ਸਾਰਾ ਪ੍ਰਬੰਧ ਵੀ ਉਹ ਕਰੇ ਨੌਕਰ ਮਾਲਕ ਦੇ ਹੁਕਮ ਵਿੱਚ ਕੰਮ ਕਰ ਰਿਹਾ ਹੈ ਫਿਕਰ ਕਿਹਨੂੰ ਹੈ ਮਾਲਕ ਨੂੰ ਹੁਕਮ ਦੇਣ ਵਾਸਤੇ ਆਪਣੇ ਆਪ ਕਰ ਰਿਹਾ ਫਿਕਰ ਵੀ ਨਾ ਗੁਰੂ ਕਾ ਸਿੱਖ ਗੁਰੂ ਕੇ ਹੁਕਮ ਵਿੱਚ ਰਹਿੰਦਾ ਹੈ ਫਿਕਰ ਗੁਰੂ ਦੀ ਤੇ ਜੇ ਮਨਮਰੀਆਂ ਕਰਦਾ ਫਿਰਦਾ ਹੈ ਤਾਂ ਫਿਕਰ ਵੀ ਨਾਲ ਹੀ ਬਣਿਆ ਜਿੱਥੇ ਬਾਬਾ ਜੀ ਜੰਗਲਾਂ ਵਿੱਚ ਜਾਂਦੇ ਸੀ ਉੱਥੇ ਹੀ ਮੰਗਣ ਲੱਗ ਜਾਂਦੇ ਸੀ ਲੰਗਰ ਆਪਣੇ ਆਪ ਆ ਜਾਂਦੇ ਤਾਂ ਗੁਰਦੀਪ ਸਿੰਘ ਜੀ ਉਹਨਾਂ ਨੂੰ ਸਭ ਪਤਾ ਤੇ ਤੱਕਦੇ ਰਹੇ ਬੜੀਆਂ ਬਖਸ਼ਾਂ ਪ੍ਰਾਪਤ ਉਹ ਸਾਰੇ ਪ੍ਰਬੰਧ ਆਪੇ ਹੋ ਜਾਣੇ ਕਿਉਂਕਿ ਕਿਸੇ ਮਹਾਂਪੁਰਸ਼ ਨੇ ਲਿਖਿਆ ਨਾ ਗਿਰੀ ਗਾਂਠ ਨਹੀਂ ਬਾਂਧ ਤੇ ਜਬੇ ਦੇ ਤਬ ਖਾਏ ਗੋਬਿੰਦ ਤਾਂ ਕੇ ਪਿੱਛੇ ਫਿਰੇ ਮਤ ਭੁੱਖੇ ਰਹਿ ਜਾਏ ਪੱਲੇ ਕਛੂ ਨਾ ਬੰਦੇ ਪੰਛੀ ਤੇ ਦਰਵੇਸ਼ ਜਿਨ੍ਹਾਂ ਨੂੰ ਤਕਵਾ ਰੱਬ ਦਾ ਤਿੰਨਾ ਰਿਜਕ ਪ੍ਰਧਾਨੀਆਂ ਵਾਪਸ 100 ਰੁਪਏ ਦੀ ਥੈਲੀ ਵਾਪਸ ਦਿੱਤੀ ਸਾਲਸ ਰਾਏ ਦੇ ਅੰਦਰ ਹੋਰ ਪਿਆਰ ਗਿਆ ਨੌਕਰ ਨੂੰ ਬੁਲਾਇਆ ਬੇਟਾ ਧਰਚਾ ਕੋਈ ਰੱਬੀ ਨੂਰ ਆਇਆ ਜਿਹਦੀ ਸੋ ਸੁਣ ਕੇ ਮਨ ਖਰਿਆ ਹੈ ਪ੍ਰਸਾਦੇ ਦਾ ਥਾਲ ਪਰੋਸ ਦੁੱਧ ਦਾ ਗੜਵਾ ਵੀ ਭਰ ਮਠਿਆਈ ਵੀ ਰੱਖ ਚਿੱਟਾ ਰੁਮਾਲ ਪਾ ਕੇ ਤੂੰ ਚੱਲ ਤੇ ਮੈਂ ਵੀ ਦੁਕਾਨ ਬੰਦ ਕਰਕੇ ਆਉਂ ਸਾਲਸਰਾਏ ਦਾ ਨੌਕਰ ਪਦਾਰਥਾਂ ਦਾ ਥਾਲ ਪਰੋਸਿਆ ਹੋਇਆ ਲੈ ਕੇ ਸਾਹਿਬਾਂ ਦੀ ਹਜ਼ੂਰੀ ਪਹੁੰਚਿਆ ਥਾਲ ਅੱਗੇ ਰੱਖਿਆ

ਦੇ ਦਰਸ਼ਨ ਕੀਤੇ ਚਰਨਾਂ ਤੇ ਪਏ, ਝੋਲੀ ਅੱਡੀ ਪਾਤਸ਼ਾਹ ਕਰੋ ਮੇਰੇ ਤੇ ਕਿਰਪਾ। ਹਜ਼ੂਰ ਕਹਿਣ ਲੱਗੇ ਸਾਲਸਰਾ ਕੀ ਚਾਹੁੰਦਾ ਪਾਤਸ਼ਾਹ? ਦੁਨੀਆਂ ਦੇ ਪਦਾਰਥ ਸਾਰੇ ਹੀਰੇ ਲਾਲ ਪੰਨੇ ਪੁਖਰਾਜ ਸੋਨਾ ਚਾਂਦੀ ਮਹਿਲ ਬਾੜੀਆਂ ਸਭ ਕੁਝ ਹੈ, ਪਰ ਸਭ ਕੁਝ ਹੋਦੇ ਆ ਅਜੇ ਮਨ ਨਹੀਂ ਰਜਿਆ, ਆਖੋਸ ਨਹੀਂ ਹੈ, ਮਨ ਦਾ ਖੱਪਾ ਪੂਰਾ ਨਹੀਂ, ਮਨ ਦਾ ਗਹਿ ਪੂਰਾ ਨਹੀਂ। ਹਜ਼ੂਰ ਕਹਿਣ ਲੱਗੇ ਸਾਲਸਰਾ ਹੈ ਸਰੀਰਕ ਭੁੱਖ ਜਿਹੜੀ ਹੈ ਉਹ ਰੋਟੀ ਨਾਲ ਦੂਰ ਹੁੰਦੀ ਹੈ, ਮਨ ਦੀ ਜਿਹੜੀ ਭੁੱਖ ਹੈ ਉਹ ਪਦਾਰਥਾਂ ਨਾਲ ਦੂਰ ਹੁੰਦੀ ਹੈ। ਪਾਤਸ਼ਾਹ ਫਿਰ ਕਰੋ ਕਿਰਪਾ। ਹਜ਼ੂਰ ਸੋਚਣ ਲੱਗੇ ਵੀ ਵੇਖੀਏ, ਜਰਾ ਕਸੋਟੀ ਲਗਾਈਏ, ਅੰਦਰੋਂ ਬੋਲਦਾ ਹੈ ਕਿ ਉਪਰੋਂ? ਸਾਲਸਰਾ ਤੂੰ ਲੇਟ ਹੋ ਗਏ, ਮਾਲਕ ਦੇ ਦਰੋਂ ਜੋ ਦਾਤ ਦੇਣ ਵਾਸਤੇ ਆਏ ਸਾਂ ਤੂੰ ਲੇਟ ਹੋ ਗਿਆ, ਤੇਰਾ ਨੌਕਰ ਲੈ ਗਿਆ ਤਾਂ, ਤੇ ਜੇ ਤੂੰ ਦਾਤ ਲੈਣੀ ਹੈ ਤਾਂ ਆਪਣੇ ਨੌਕਰ ਦੇ ਚਰਨਾਂ ਤੇ ਕਹਿ। ਇਹ ਕਸਵੱਟੀ ਪਰ ਸਾਲਸਰਾਏ ਦਾ ਮਨ ਬੜਾ ਪਵਿੱਤਰ ਸੀ। ਸਾਲਸਰਾਏ ਰੋ ਪਿਆ, ਪਾਤਸ਼ਾਹ ਇਹ ਤਾਂ ਮੇਰਾ ਬੱਚਾ ਹੈ, ਪਰ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਕੁੱਤਿਆਂ ਦੇ ਪੈਰ ਚੁਣ ਵਾਸਤੇ। ਤੋ ਹਜ਼ੂਰ ਨੇ ਸਾਲਸਰਾਏ ਦੇ ਸਿਰ ਤੇ ਮੇਰ ਪ੍ਰਿਆਤ ਰੱਖਿਆ, ਅਮਿਓ ਦ੍ਰਿਸ਼ਟੀ ਨਾਲ ਤੱਕਿਆ ਤੇ ਕਿਹਾ ਸਾਲਸਰਾਏ ਜਪ ਸਤਨਾਮ ਸ੍ਰੀ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੜੀਆਂ ਬੁਰਿਆਈਆਂ ਸਹਿਤ ਉੱਥੇ ਨੋ। ਜਿਉਂ ਜਿਉਂ ਸਾਲਸਰਾ ਜਪਦਾ ਹੈ ਸ੍ਰੀ ਵਾਹ, ਤਿਉਂ ਤਿਉਂ ਮਨ ਰਜਦਾ, ਤਿਉਂ ਤਿਉਂ ਮਨ ਤ੍ਰਿਪਤ ਹੁੰਦਾ ਜਾਂਦਾ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ, ਲੈ ਸਾਲਸਰਾ ਤੈਨੂੰ ਨਾਮ ਦਾ ਧਰ ਭਗਤੇ, ਨਾਮ ਜਪਿਆ ਕਰ, ਬਾਣੀ ਪੜਿਆ ਕਰ, ਆਏ ਗਏ ਦੀ ਸੇਵਾ ਕਰਿਆ ਕਰ, ਜੇ ਤੁਹਾਨੂੰ ਸਫਲਾ ਕਰਨਾ ਹੈ ਤਾਂ ਦਾਨ ਪੁਰ ਕਰਿਆ ਕਰ, ਤੇਰਾ ਜੀਵਨ ਸਫਲਾ, ਇਹ ਸਭ ਤੋਂ ਵੱਡਾ। ਤੋ ਅੱਜ ਸਾਲਸਰਾ ਨੂੰ ਪ੍ਰਾਪਤ ਹੋਗੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਆ ਹੈ, ਤਾਂ ਉਹਨਾਂ ਗੁਰਮੁਖ ਪਰਿਵਾਰਾਂ ਤੇ ਵੀ ਗੁਰੂ ਦੀ ਕਿਰਪਾ ਹੋਈ ਹੈ। ਤੋ ਪਿਆਰੀ ਸਾਧ ਸੰਗਤ, ਅੱਜ ਸਾਲਸਰਾ ਦੀਆਂ ਝੋਲੀਆਂ ਭਰਨ ਵਾਲਾ ਤੁਹਾਡੀਆਂ ਵੀ ਝੋਲੀਆਂ ਭਰ ਗਏ। ਆਓ ਇਹ ਸਭ ਤੋਂ ਵੱਡਾ ਧਰਮ, ਸਭ ਤੋਂ ਵੱਡੀ ਦਾਤ ਕਿਹੜੀ? ਸਤਸੰਗ ਨਾਮ ਬਾਣੀ, ਤੋ ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ, ਸਤਸੰਗ ਵਿੱਚ ਪਾ ਕੇ ਜੁੜਿਆ ਕਰੋ, ਕਿਉਂਕਿ ਗੁਰੂ ਨੇ ਆਪ ਜੀ ਨੂੰ ਇਹ ਦਾਤ ਬਖਸ਼ੀ ਹੈ। ਤੋ ਜਿਨ੍ਹਾਂ ਨੂੰ ਇਹ ਦਾਤ ਮਿਲ ਜਾਂਦੀ, ਨਾਮ ਰੂਪੀ ਧਨ ਮਿਲ ਜਾਂਦਾ ਹੈ, ਉਹਨਾਂ ਦਾ ਦੁਨਿਆਵੀ ਧਨ ਵੀ ਸਫਲ ਹੋ ਜਾਂਦਾ ਹੈ। ਸ਼ਬਦ ਦੀ ਧੁੱਪ ਪੜ ਕੇ ਦਾਸ ਕੀਰਤਨ ਦੀ ਸਮਾਪਤੀ ਕਰ ਰਿਹਾ ਹੈ। ਜਾਂ ਤੋਂ ਮਿਲਿਓ ਨਾਮ ਨਿਧਾਨਾ, ਭਗਤ ਨਾਨਕ ਤਾਂ ਕਾ ਪੂਰਖ, ਰਾਜ ਦੀ ਨਾਲ ਤੇਰੀ ਨਾਮ ਬਣਿਆ, ਯੋਗ ਬਣਿਆ ਤੇਰਾ ਕੀਰਤਨ। ਤੁਸੀਂ ਸਾਰੇ ਯੋਗੀ ਬਣੇ ਨੇ, ਯੋਗੀ ਕੌਣ ਹੈ? ਜੋ ਗੁਰੂ ਨਾਲ ਜੁੜ ਗਿਆ, ਜੁੜਨ ਦਾ ਨਾਮ ਯੋਗੀ, ਜੋ ਕੀਰਤਨ ਨਾਲ ਜੁੜ ਗਿਆ ਉਹ ਰਾਜ ਵੀ ਤਾਂ ਹੀ ਸਫਲ ਹੁੰਦਾ ਜੇ ਯੋਗ ਹੋਵੇ। ਮੇਰਾ ਰਾਜ ਨਰਕਾਂ ਨੂੰ ਲੈ ਜਾਂਦਾ, ਤੋ ਜੋ ਗੁਰੂ ਨੇ ਕਿਹੜਾ ਬਖਸ਼ਿਆ ਹੈ ਤੇ ਇਹਦੇ ਵੀ ਜੋਗੀਆਂ ਵਾਲੇ ਪਾ ਕੇ ਜੰਗਲਾਂ ਨੂੰ ਤੁਰ ਜਾਂਦਾ, ਘਰ ਬਾਰ ਸਾਹਿਬ। ਅਜੂ ਕਹਿੰਦੇ ਉਹ ਜੋਗ ਪ੍ਰਵਾਨ ਹੈ ਕਿਹੜਾ? ਰਾਜ ਬੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀ। ਸ਼ਬਦ ਦੀ ਅਖੀਰ ਦੀ ਧੁੱਪ ਪੜ ਕੇ ਦਾਸ ਕੀਰਤਨ ਕਰੇਗਾ, ਅੰਮ੍ਰਿਤ ਵੇਲੇ ਦਾ ਕੀਰਤਨ। ਕਿਸੇ ਗੁਰਮੁਖ ਪਰਿਵਾਰ ਨੇ ਇੱਛਾ ਪ੍ਰਗਟ ਕੀਤੀ ਵੀ ਤਾਂ ਰੋਜ਼ ਚਾਰ ਹਰਦੇਵ ਸਿੰਘ ਜੀ ਉਹਨਾਂ ਦੇ ਘਰ ਸਰਬਾਸੋਂ ਪੂਰਨ ਕਰਨ ਵਾਲੀ ਆਸਾ ਜਗੀਵਾਰ ਦੇ ਕੀਰਤਨ ਦਾ ਅੰਮ੍ਰਿਤ ਵਸਤ, ਜਿਨ੍ਹਾਂ ਦੇ ਭਾਗਾਂ ਵਿੱਚ ਪਹੁੰਚੇ ਇਹਦਾ ਕਿਹੜਾ ਨਾਲ ਹੈ? ਮਾਲਕ ਆਪ ਹਾਜ਼ਰੀਆਂ ਲਾਉਂਦੇ। ਤੋ ਕਿਸੇ ਗੁਰਮੁਖ ਪਰਿਵਾਰ ਨੇ ਇੱਛਾ ਪ੍ਰਗਟ ਕੀਤੀ ਕਿ ਮੇਰੇ ਘਰ ਵੀ ਕੀਰਤਨ ਦਾ ਵਸਤੋਆ ਕਰਦੇ ਹੋ ਜੀ, ਘਰ ਘਰ ਅੰਦਰ ਧਰਮਸਾਲ ਹੋ ਸਕਦਾ ਹੈ? ਘਰ ਘਰ ਅੰਦਰ ਭਾਈ ਸਾਹਿਬ ਜੀ ਲਿਖਦੇ ਨੇ ਧਰਮਸਾਲ, ਫਿਰ ਵਸੋਆ ਕਿਹੜਾ ਹੈ? ਹੋਵੇ ਕੀਰਤਨ ਸਦਾ। ਉਹ ਗੁਰੂ ਕਹਿ ਰਹੇ ਆਪ ਜੀ ਨੂੰ ਉਹਨਾਂ ਦਾ ਐਡਰੈਸ ਪਿਆਰਾ ਦੱਸ ਦੇਣਗੇ। ਤੋ ਕੱਲ੍ਹ 5 ਤੋਂ 6 ਵਜੇ ਤੱਕ ਆਸਾ ਜੀ ਵਾਰ ਦਾ ਕੀਰਤਨ ਹੋਵੇ।

ਤੁਸੀਂ ਵੱਡੇ ਭਾਗਾਂ ਵਾਲੇ ਹੋ। ਕਈਆਂ ਵਿੱਚ ਗਿਣਦੇ ਨੇ ਪੂਰਬ ਵੱਲ ਰੱਬਦੇ, ਕਿੱਥੇ ਗਿਣਦੇ ਨੇ ਪੱਛਮ ਵੱਲ ਰੱਬਦੇ, ਤੇ ਸਿੱਖ ਦੇ ਲਈ ਹਰ ਪਾਸੇ ਰੱਬ ਆਖਦਾ ਕਿੱਧਰ ਸਿੰਜਾ ਕੀਤਾ ਪੂਰਬ ਵਾਲੇ ਬੰਦੇ ਹੱਕ ਸਤਨਾਮ। ਤੇ ਫਿਰ ਚੇਲਿਆਂ ਗਿਆ ਸੀ, ਅੱਜ ਭੁਲੇਖਾ ਲੱਗ ਗਿਆ ਮਹਾਰਾਜ, ਅੱਜ ਇੱਧਰ ਸਜਦਾ ਕੀਤਾ ਜੇ ਖਾਲਸਾ ਜੀ ਧਿਆਨ ਦੇਣਾ ਕੌਣ ਨਿਕਲ ਗਿਆ। ਉਸ ਪੀਰ ਭੀਖਣ ਸ਼ਾਹ ਨੇ ਪਛਾਣਿਆ ਸੀ, ਕਹਿਣ ਲੱਗਾ ਨਹੀਂ, ਪੱਛਮ ਵੱਲ ਜਿਸ ਅੱਲਾ ਨੂੰ

ਤੇ ਮਾਂ ਫੜੀ ਬਚਨ ਕੀਤਾ ਤੂੰ ਮੇਰੇ ਜੋਗਾ ਮੈਂ ਪੂਰੇ ਦੀ ਨਿਸ਼ਾਨੀ ਖਾਲਸਾ ਜੀ ਬਣ ਜੋ ਅੰਦਰੋਂ ਇੱਕ ਬੜੀ ਵਧੀਆ ਜ਼ਿੰਦਗੀ ਹੁੰਦੀ ਜੀ।

ਯਸੂਆ ਦੇ ਬੂਹੇ ਤੇ ਐਵੇਂ ਪੈਰਾਂ ਨਹੀਂ ਦਿੱਤਾ, ਸਮਰਪਿਤ ਲਾਈ ਦੱਸੀ ਆਖੋ ਸਤਨਾਮ। ਮੈਂ ਕਹਿੰਦਾ ਕਿੰਨਾ ਕੁ ਧੰਨ ਗੁਰੂ ਗੋਬਿੰਦ ਸਿੰਘ।

ਨਾਮ ਜੀ ਝੋਗੀ ਤੋਂ ਪਾਰਤੀ ਨਾਮ ਦੇਖਦੇ ਤੱਕ ਤੱਕ ਨਾਮ ਫਲਾਣੇ ਦਾ ਭੰਡਾਰਾ ਪਰ ਇਹ ਨਹੀਂ ਸੀ ਸੁਣਿਆ ਅੱਜ ਤੱਕ ਦੇਖੋ ਕਿਸੇ ਫਲਾਣੇ ਆਪਣੇ ਇਸ ਤਰ੍ਹਾਂ ਦੇ ਖਾਤਰ ਇੱਕ ਵੇਸਵਾ ਦੀਆਂ ਪੌੜੀਆਂ ਤੇ ਆ ਕੇ ਪਹਿਰਾ ਦਿੱਤਾ ਹੋਇਆ।

0: ਰਾਜਾ ਸਿੱਖਾ ਘਰ ਆਪਣੇ ਕਰ ਜਪਜੀ ਦਾ
1: ਸਤਨਾਮ
0: ਕਾਦਰੇ ਹਰ ਕਾਰ ਹਰ ਕਾਰਜ ਵਿੱਚ ਸਮਰੱਥ ਬੈਠਾ ਆਨੰਦਪੁਰੇ ਭਾਈ ਜੋਗਾ ਜੀ ਵੀ ਨਹੀਂ ਸਮਝਿਆ ਆਨੰਦਪੁਰ ਗਿਆ ਤੇ ਬਾਬਾ ਜੀ ਫਿਰ ਜਾਣ ਕੇ ਅੱਖਾਂ ਬੰਦ ਕਰਦੇ ਕਹਿੰਦੇ ਮਾਤਾ ਅੱਜ ਸੋਤੇ ਨਹੀਂ ਰਾਤੀ ਤੁਸੀਂ
1: ਸਤਨਾਮ
0: ਭਾਈ ਜੋਗਾ ਕਹਿੰਦਾ ਮਹਾਰਾਜ ਅਸੀਂ ਆਰਾਮ ਨਹੀਂ ਕੀਤਾ ਲੱਗਦਾ ਝੋਕਾ ਲੈ ਰਿਹਾ ਗੁਰੂ ਤੇ ਸੌਂਦਾ ਨਹੀਂ ਦੁਨੀਆ ਵੀ ਕਿਰਿਆ ਸਤਿਗੁਰੂ ਇੰਝ ਲੱਗਦਾ ਤੁਸੀਂ ਰਾਤੀ ਆਰਾਮ ਤੇ ਮੇਰੇ ਫਿਰ ਕਲਗੀਆਂ ਲਿਖਾ

ਰਾਏ ਕੱਲਾ ਨੂੰ ਕਹਿੰਦੇ ਨੇ। ਆਪਣਾ ਕੋਈ ਹਲਕਾਰਾ ਕੋਈ ਬੰਦਾ ਭੇਜੇ ਤੇ ਸਰਹੰਦ ਤੋਂ ਖਬਰ ਮੰਗਵਾ ਮਾਤਾ ਜੀ ਦੀ ਤੇ ਛੋਟੇ ਸਾਹਿਬ ਜਾਂਦੇ। ਕਹਿੰਦੇ ਲੂਰਾ ਮਾਈ ਹਲਕਾਰਾ ਉਹਨੂੰ ਭੇਜਿਆ ਗਿਆ। ਉਹਨੂੰ ਸਰਹੰਦ ਜਾਣ ਦੀ ਲੋੜ ਨਾ ਪਈ, ਰਸਤੇ ਵਿੱਚੋਂ ਹੀ ਸਿਪਾਹੀਆਂ ਕੋਲੋਂ ਸਾਰੀ ਖਬਰ ਮਿਲ ਗਈ ਤੇ ਉਹ ਖਬਰ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਉਹਨੇ ਸੁਣਾਈ

ਅਰ ਫਰੋਲ ਕੇ ਜਦੋਂ ਮੈਨੂੰ ਕੁਛ ਨਾ ਲੱਭਾ ਤੇ ਫਿਰ ਕੀ ਆਖਿਆ ਜੀ? ਸ਼ਰ੍ਹਾਂ ਇਹ ਬਣਦੀ ਹੈ ਕਿ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਆਖੋ ਸਤਨਾਮ। ਨੀਹਾਂ ਚ ਚਿਣਨ ਲਈ ਕੋਈ ਤਿਆਰ ਨਹੀਂ ਹੈ। ਆਪਾਂ ਖੜੇ ਹੋਈਏ ਤੇ ਗੋਡਾ ਥੋੜਾ ਅੱਗੇ ਹੁੰਦਾ, ਜਦੋਂ ਗੋਡੇ ਦੇ ਕੋਲ

ਸਮੇਂ ਦਾ ਪੱਥਰ ਧਿਆਨ ਦੇਣਾ ਤੇ ਇੱਕ ਇੰਗਲਿਸ਼ ਵਿੱਚ ਇੱਕ ਹਿੰਦੀ ਦੇ ਵਿੱਚ ਨਾ ਦੋ ਵੱਡੇ ਵੱਡੇ ਪੱਥਰ ਲੱਗੇ ਉਹਨਾਂ ਤੇ ਲਿਖਿਆ ਜਾਣਕਾਰੀ ਸਾਰੀ ਜਦੋਂ ਪੱਥਰ ਦੇ ਦਾਸ ਨੇ ਪੜ੍ਹਿਆ ਨਾ ਕੀ

ਬਾਜ਼ਾਰ ਦੇ ਆਲੇ ਦੁਆਲੇ ਜੋ ਏਰੀਆ ਫੈਲਿਆ ਇੱਥੇ ਬਹੁਤ ਸਾਰੇ ਇਹੋ ਜਿਹੇ ਪੱਥਰ ਤੇ ਸਮਾਨ ਵੀ ਲੱਗਾ ਕਿ ਜਿਹੜਾ ਹਿੰਦੂ ਮੰਦਰਾਂ ਨੂੰ ਲੁੱਟ ਕੇ ਲਗਾਇਆ ਗਿਆ। ਸਤਨਾਮ ਅਸੀਂ ਵੇਖਿਆ ਵੀ ਤਾਂ ਪਤਾ ਲੱਗ ਜਾਂਦਾ ਸੀ ਉਸ ਪੱਥਰ ਚੋਂ ਹਿੰਦੂਆਂ ਦੇ ਧਰਮ ਦੇ ਮੰਦਰ।

ਦੋ ਪਠਾਨ ਜਿਨ੍ਹਾਂ ਨੂੰ ਕਿਸੇ ਗਲਤੀ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ, ਕੋਈ ਬਹਾਦਰ ਨਾ ਆਇਆ ਉਹ ਆਵੇ, ਕਹਿੰਦੇ ਮਜੀਦ ਖਾਂ ਜੇ ਸਾਡਾ ਗਲਤੀ ਬਖਸ਼ ਦਿੱਤੀ ਜਾਵੇ, ਦੁਬਾਰਾ ਨੌਕਰੀ ਤੇ ਰੱਖ ਲਿਆ ਜਾਵੇ, ਇਹ ਕੰਮ ਅਸੀਂ ਕਰਾਂਗੇ। ਉਹਨਾਂ ਦੋਵਾਂ ਪਠਾਨਾਂ ਨੇ ਜਦੋਂ ਛੋਟੇ 5 ਸਾਲ ਦੇ 7 ਸਾਲ ਦੇ ਸਾਹਿਬਜ਼ਾਦਿਆਂ ਦੀ ਫੀਸ ਧੜ ਤੋਂ ਅਲੱਗ ਕੀਤੇ, ਆਖੋ ਸਤਨਾਮ, ਹਰ ਧਰਮੀ ਦਾ ਦਿਲ ਰੋਕਿਆ, ਦਿਲ ਕੰਬ ਆਇਆ। ਕਹਿੰਦੇ ਸਰਹੰਦ ਦੇ ਵਿੱਚ ਉਸ ਰਾਤ ਕਿਸੇ ਧਰਮੀ ਦੇ ਘਰ ਚੁੱਲ੍ਹਾ ਨਹੀਂ ਬਲਿਆ, ਆਖੋ ਸਤਨਾਮ।

ਉੱਥੋਂ ਦਾ ਚੌਧਰੀ ਉਹਦਾ ਬੰਦਾ ਨੂਰਾ ਮਾਈ ਤੇ ਰਾਏ ਕੋਟ ਮਹਾਰਾਜ ਜੀ ਬੈਠੇ। ਨੂਰਾ ਮਾਈ ਜਦੋਂ ਸਾਰਾ ਜ਼ਿਕਰ ਸੁਣਾ ਰਿਹਾ, ਮਹਾਰਾਜ ਨੇ ਤੀਰ ਦੇ ਨਾਲ ਇੱਕ ਤਾਈ ਦੇ ਬੂਟੇ

ਸਫਾਈ ਦੇ ਕਰਨਾ ਇਹਦੇ ਘਰ ਵੀ ਆਏ ਦਰਸ਼ਨ ਕਰੀਏ ਮਹਾਂਪੁਰਸ਼ ਆਏ ਦਰਸ਼ਨ ਕੀਤੇ ਪ੍ਰਸ਼ਾਦ ਭੁਗਤਾਇਆ ਬੜੀ ਖੁਸ਼ੀ ਦਿੱਤੀ।

ਉਹਦੇ ਵੱਲ ਵੇਖ ਕੇ ਮੈਂ ਕਿਹਾ ਬਾਬਾ ਜੀ ਆਏ ਕਲੋਨੀ ਤੂੰ ਨੀ ਗਿਆ। ਕਹਿੰਦਾ ਜੀ ਮੈਂ ਕੋਠੇ ਗੁੱਡੀ ਡਾਂਡਿਆ ਸਤਨਾਮ ਨਹੀਂ ਗਿਆ ਧਿਆਨ ਦੇਣਾ ਸਿੱਖ ਡਿਊਟੀ ਦੇਵੇ ਆਪਣੇ ਕੁਕਰ। ਮੈਂ ਕਿਹਾ ਜੇ ਤੂੰ ਨਹੀਂ ਗਿਆ ਫਿਰ ਮੈਂ ਨਾਰਾਜ਼। ਬਾਬਾ ਜੀ ਤੂੰ ਦਰਸ਼ਨ ਨੀ ਕਰ ਗਿਆ, ਤਿੰਨ ਘੰਟੇ ਪੈਦਲ ਚੱਲ ਕੇ ਜਾਂਦੇ ਹਾਂ ਉੱਥੇ ਗੱਡੀ ਤੇ ਚੱਲ ਕੇ ਜਾਂਦੇ ਇੱਥੇ ਘਰ ਮਹਾਂਪੁਰਸ਼ ਆਪਣੇ ਇਲਾਕੇ ਚ ਆਏ ਦਰਸ਼ਨ ਕਰੇ। ਮੈਂ ਕਿਹਾ ਮੈਂ ਤੇਰੇ ਨਾਲ ਤੂੰ ਗਿਆ ਕਿਉਂ ਦਰਸ਼ਨ ਕਰ ਗੁੱਡੀ ਚੱਲ ਗਿਆ ਧਿਆਨ ਦੇਣਾ। ਜਦੋਂ ਉਹਨੂੰ ਮਹਿਸੂਸ ਹੋਇਆ ਵੀ ਇਹ ਕੀ ਕਰਾਂ, ਮੈਂ ਕਿਹਾ ਹੁਣ ਬਾਬਾ ਜੀ ਨੂੰ ਫੋਟੋ ਲੱਗੀ ਕਹਿੰਦੇ ਅਰਦਾਸ ਕਰ ਬਾਬਾ ਜੀ ਗਲਤੀ ਹੋ ਗਈ ਤੁਸੀਂ ਆਏ ਤੇ ਮੈਂ ਗਿਆ ਨਹੀਂ ਅਰਦਾਸ ਕਰ। ਤੇ ਦੂਸਰਾ ਇੱਕ ਪਾਠ ਜਪਜੀ ਸਾਹਿਬ ਦਾ ਬਹਿ ਕੇ ਹਾਜ਼ਰੀ ਲਾ ਤਾਂ ਕਿ ਤੇਰਾ ਨਾਂ ਗਿਆ ਵੀ ਹਾਜ਼ਰੀ ਲੱਗੀ। ਤੇ ਉਹ ਜਪਜੀ ਸਾਹਿਬ ਦਾ ਪਾਠ ਪਹਿਲੇ ਉਹਨੇ ਅਰਦਾਸ ਕੀਤੀ ਫਿਰ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ ਤੇ ਮੇਜ਼ ਦੇ ਉੱਤੇ ਚਿਪਸ ਪਈ ਸੀ। ਪਾਠ ਕਰਦੇ ਕਰਦੇ ਨਾ ਚਿਪਸ ਖਾਣ ਬੱਚਾ ਦੱਸਦਾ ਮੈਂ ਕਿਹਾ ਕੀ ਕਿਤੇ ਤੂੰ ਪਾਠ ਕਰਦਾ ਪਿਆ ਵਿੱਚੇ ਚਿਪਸ ਖਾ ਲਈ। ਕਹਿੰਦਾ ਮੇਰਾ ਦਿਲ ਕੀਤਾ ਸੀ ਮੈਂ ਕਿਹਾ ਹੁਣ ਪਾਠ ਪੂਰਾ ਕਰ ਤੇਰੇ ਬਾਅਦ ਹੀ ਗੱਲ ਕਰ। ਫਿਰ ਪਾਠ ਪੂਰਾ ਕਰ ਲਿਆ ਮੈਂ ਕਿਹਾ ਹੁਣ ਜਿਹੜੀ ਚਿਪਸ ਵਿੱਚ ਖਾਧੀ ਹੈ ਨਾ ਹੁਣ ਪੰਜ ਪੌੜੀਆਂ ਪਾਠ ਇਹਦੀ ਖਾਣ ਦੀ ਸੀ ਇਹ ਗੱਲ ਮੈਂ ਕਿਸੇ ਵੱਡੇ

ਧਿਆਨ ਇਹ ਕੱਲ ਦਾ ਦਿਨ ਏਡਾ ਮਹਾਨ ਦਿਨ ਹੈ ਕਿ ਇਹ ਸਾਥੀ ਆਪਣੇ ਬੱਚਿਆਂ ਨੂੰ ਸੁਣਾਇਆ ਕਰੇ, ਉਹਨਾਂ ਨੂੰ ਪਤਾ ਲੱਗੇ ਸਿੱਖੀ